ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦਾ। ਆਪ ਸਾਰੀਆਂ ਸੰਗਤਾਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਇਸ ਮਹਾਨ ਗੁਰਸਥਾਨ ਦੇ ਸਾਰੇ ਸੇਵਾਦਾਰ ਵੀ, ਸਾਰੇ ਪ੍ਰਬੰਧਕ ਸਾਹਿਬਾਨ, ਜਿਨ੍ਹਾਂ ਸਾਰਿਆਂ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਸ ਉਪਾਗ ਅਵਸਰ ਪ੍ਰਾਪਤ ਹੋਇਆ ਹੈ ਜੀ, ਆਪ ਸਾਰਿਆਂ ਦੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਪਹਿਰ ਦੇ ਦੀਵਾਨ ਵਿਚ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਵੀਰ ਜੀ ਸੈਕਟਰੀ ਸਾਹਿਬ ਆਪ ਜੀ ਨੂੰ ਦੱਸ ਰਹੇ ਸਨ ਕਿ 1 ਤੋਂ 2 ਵਜੇ ਤੱਕ ਦੁਪਹਿਰ ਦਾ ਕੀਰਤਨ ਦਾ ਸਮਾਂ ਹੈ। ਕੱਲ ਫਿਰ 1 ਵਜੇ ਆਪ ਜੀ ਦੇ ਦਰਸ਼ਨ ਕਰਨ ਲਈ ਦਾਸ ਪਹੁੰਚਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਆਸੀਸ ਦੇ ਗੁਰੂ ਦੀ ਬਖਸ਼ਿਸ਼ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ।

ਆਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ।

ਦਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ

ਲੋਕ ਸੁੱਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ

ਤੇਰੇ ਅਨੇਕ ਪੜ੍ਹੀ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀ ਸਰਿਆ। ਆਸਾ ਮਹੱਲਾ ਪੰਜਵਾਂ।

जाम लाग भव जल तरन कै जन्म ग्रथा जात रंग माया कै रहाऊ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹੈ ਸ਼ਾਡ ਕੋਈ ਅਵਰ ਨ ਧਿਆਊਂ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ

ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

नामी। सुनते पुनीत कहते पवित सत गुर रहया पर पूरे बिनवंत न।

ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ। ਸਤ

ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਅਰਜੁਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਇਆ, ਬਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ

ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਗੱਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ। ਆਪ ਜੀ ਅੰਮ੍ਰਿਤ ਵੇਲ ਤੋਂ ਲੈ ਕੇ ਮਹਾਰਾਜ ਜੀ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਜੀ ਦੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ। ਉਪਰੰਤ ਸੰਧਿਆ ਵੇਲੇ ਸਤਿਗੁਰੂ ਜੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਦੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਦੇ ਕਿੰਨੇ ਵਾਜਣਾ, ਸਤਿਗੁਰੂ ਜੀ ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ 'ਚ ਵਾਧੇ ਪਾਉਣੇ ਮਹਾਰਾਜ ਜੀ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਮਹਾਰਾਜ ਜੀ ਮੀਡੀਆ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰਾਂ ਵਿੱਚ ਮਹਾਰਾਜ ਜੀ ਨਾਮ ਦਾ ਪ੍ਰਗਾਸ ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀ, ਵਿੱਦਿਆ ਦਾ ਦਾਨ ਦੇ ਕੇ ਨਿਵਾਜਣਾ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ, ਭੈ ਭਾਵਨੇ ਸਦਕਾ ਆਪਣੀ ਸੇਵਾ ਕਰਨ ਦੇ ਬਲ ਪ੍ਰਦਾਨ ਕਰਨੇ ਮਹਾਰਾਜ ਜੀ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਸਤਿਗੁਰੂ ਜੀ ਕਰੋ ਕਿਰਪਾ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਦਇਆ ਕਰਨ ਦੁਖ ਹਰਣ ਉਚਰਣ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਆਰਤੀ ਦਾ ਕੀਰਤਨ ਹੋਵੇਗਾ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿਨ੍ਹਾਂ ਦੇ ਕੀਰਤਨੀ ਜਥੇ ਵੱਲੋਂ ਆਰਤੀ ਕੀਰਤਨ ਦੀ ਆਰੰਭਤਾ ਹੋਵੇਗੀ। ਉਸ ਤੋਂ ਉਪਰੰਤ ਅਗਲੇ ਦੀਵਾਨ ਸਜਾਏ ਜਾਣਗੇ। ਆਪ ਸਭਨਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਦਾ ਪਾਓ ਸਾਡੇ ਹਿਰਦਿਆਂ ਤੋਂ ਸਾਉਣ। ਗੁਣ ਗਾਵਤ ਗੁਣੀ ਸਮੌਲਾ, ਸਤਿਗੁਰੂ ਜੀ ਸਾਡੇ 'ਤੇ ਵੀ ਮਿਹਰ ਕਰਨ, ਗੁਣ ਗਾਉਂਦਿਆਂ ਉਹਨਾਂ ਦੇ ਗੁਣਾਂ ਵਿੱਚ ਲੀਨਤਾ ਹੋ ਜਾਵੇ। ਸੋ ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਿੱਚ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਨੀਲੇ ਦੇ ਸ਼ਾਹੀ ਸਵਾਰ ਮਰਦ ਅਗੰਬੜੇ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਜੀ ਸਾਰੇ ਪਿਆਰ ਸਹਿਤ ਆਖੋ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਰਾਜਾਨ ਰਾਜ ਪਹਾਨਹਾਨ ਪਹਾਨ ਦੀਵਾਨ ਦੇਵ ਉਪਮਾ ਪੂਰੇ ਸਤਿਗੁਰੂ ਜਗਤ ਗੁਰੂ ਵਲੀਏ ਕੁਲ ਆਲਮ ਦਸਾਂ ਪਾਤਸ਼ਾਹੀ

ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰ ਯੋਗ ਸਮੂਹ ਪ੍ਰੇਮੀ ਗੁਰਸਿੱਖ ਮਾਈ ਭਾਈ ਸਾਧ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਕੀ ਅਪਾਰ ਅਪਾਰ ਕਿਰਪਾ ਹੈ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਹਨ। ਦੁਰਲੱਭ ਜਨਮ ਚਿਰੰਕਾਲ ਪਾਇਓ ਜਤ

0: ਆਤਮਾ ਕਦੇ ਵਾਪਸ ਨਹੀਂ ਆਇਆ ਕਰਦਾ। ਇਸ ਸਰੀਰ ਵਿੱਚੋਂ ਨਿਕਲੇ ਹੋਏ ਸਵਾਸ ਗੁਰੂ ਸਵਾਰੀ ਸੰਗਤ ਜੀ ਕਦੇ ਵਾਪਸ ਪਰਤ ਕੇ ਕਦਾਚਿਤ ਨਹੀਂ ਆਉਂਦੇ। ਜਿਹੜੇ ਸਵਾਸ ਚਲੇ ਗਏ ਨੇ, ਦਿਨ ਚੜ੍ਹਦਾ, ਸਵਾਸਾਂ ਦੀ ਲੜੀ ਚੱਲਦੀ ਹੈ, ਸਕਿੰਟ ਸਕਿੰਟ ਵਿੱਚ ਘਟਦਿਆਂ ਘਟ ਜਾਂਦੀ ਹੈ, ਉਮਰ ਤਾਂ ਘਟਦੀ ਹੈ, ਹਮੇਸ਼ਾ ਕਦੇ ਵੱਧਦੀ ਨਹੀਂ ਹੈ। ਅਚੇਤ ਮੂੜਾ ਨਾ ਜਾਨੰਤ ਘਟੰਤ ਸਾਸ ਨਿਤ ਪ੍ਰਤੇ ਸ਼ੇ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸ ਤੇ ਰਚੰਤ ਪੁਰਖ ਕੁਟੰਬ ਲੀਲਾ ਨਿਤ ਆਸਾ ਵਿਖਿਆ ਬਿਨੋਦ ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸ਼ਰਨ ਨਾਨਕ ਕਰਨਾ ਮੈਂ। ਪਰਮਦਿਆਂ ਪਰਮਦਿਆਂ ਇੱਕ ਜਨਮ ਨਹੀਂ ਹੈ। ਪੰਚਮ ਗੁਰਦੇਵ ਮਹਾਰਾਜ ਕਹਿੰਦੇ ਅਨੇਕਾਂ ਜਨਮ ਲੰਘੇ ਨੇ। ਖਿਆਲ ਕਰ ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ ਨਵੰਤ ਦੁਆਰੰਗ ਭੀਤਰੈ ਤੰਗ ਬਾਇ ਰੂਪੰਗ ਅਸਥੰਬਣ ਹੈ ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰਗ। ਖਿਆਲ ਕਰ ਇਹ ਸਰੀਰ ਇੱਕ ਕੱਚਾ ਕਿਲਾ ਹੈ, ਪਾਣੀ ਦਾ ਬਣਿਆ ਹੋਇਆ ਹੈ। ਕਾਚ ਕੋਟ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਉੱਤੇ ਲੇਪ ਕੀਤਾ ਵਿੱਚ ਇਹਦੇ ਲਹੂ ਹੈ, ਮਿੱਝ ਹੈ, ਮਾਸ ਭਰਿਆ ਹੋਇਆ। ਲੇਪਨੰਗ ਰਕਤ ਚਰਮਣ ਹੈ ਨਵੰਤ ਦੁਆਰੰਗ ਨੌ ਦਰਵਾਜੇ ਨੇ। ਭੀਤ ਰਹਿ ਤੰਗ ਭੀਤ ਨਾਮ ਹੁੰਦਾ ਹੈ ਕੰਧਾਂ ਦਾ ਬਿਨਾ ਹੀ ਕੰਧਾਂ ਤੋਂ ਦਰਵਾਜੇ ਲੱਗੇ ਹੋਏ ਨੇ। ਕਾਹਦੇ ਆਸਰੇ ਲੱਗੇ ਨੇ? ਪਵਨ ਹਵਾ ਹਵਾ ਸਵਾਸ ਸਵਾਸਾਂ ਦੇ ਜ਼ਰੀਏ ਨੌ ਦਰਵਾਜੇ ਨੇ। ਨਵੰਤ ਦੁਆਰੰਗ ਭੀਤਰਾ ਤੰਗ ਬਾਏ ਰੂਪੰਗ ਸਥੰਬਣ ਗੋਬਿੰਦ ਨਾਮ ਨਹਿ ਸਿਮਰੰਤ। ਗੋਬਿੰਦ ਜੀ ਦਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ। ਇਹਦਾ ਕਾਰਨ ਕੀ ਹੈ? ਮਨੁੱਖ ਸਮਝਦਾ ਮੈਂ ਸਦੀਵ ਕਾਲ ਵਿੱਚ ਇਸ ਮਾਤਲ ਲੋਕ ਵਿੱਚ ਰਵਾਂਗਾ। ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਰੰਗ। ਇਹ ਸਮਝਦਾ ਹੈ ਮੈਂ ਸਦੀਵ ਕਾਲ ਵਿਖੇ ਸਦਾ ਰਹਿਣ ਵਾਲਾ ਹੈ। ਗੋਬਿੰਦ ਨਾਮ ਨੈ ਸਿਮਰੰਤ ਗਿਆਨੀ ਜਾਨੰਤ ਅਸਥਰੰਗ ਦੁਰਲਭ ਦੇ ਉਦਰੰਤ ਸਾਧ ਸਰਣ ਨਾਨਕ। ਹਰ ਹਰ ਹਰ ਹਰ ਹਰ ਹਰੇ ਜਪੰਤ। ਜੋ ਹਰੇ ਭਰੇ ਕਰਨ ਵਾਲਾ ਹੈ, ਹਰ ਪਰਮਾਤਮਾ ਹੈ, ਹਰ ਰੋਜੀ ਦੇਣ ਵਾਲਾ ਹੈ, ਹਰ ਥਾਂ ਤੇ ਮੌਜੂਦ ਹੈ, ਉਸ ਪਰਮਾਤਮਾ ਦੇ ਜਾਪ ਨੂੰ ਜਪਿਆ ਕਰ। ਇੱਕ ਕਵਿਤ ਤੁਹਾਡੇ ਨਾਲ ਸਾਂਝਾ ਕਰਨ ਤੋਂ ਉਪਰੰਤ ਲੜੀਵਾਰ ਕਥਾ ਵੱਲੇ ਆਵਾਂ। ਕੇਵਲ ਜਿਹੜਾ ਜੀਵਨ ਹੈ ਨਾਮ ਦੇ ਵਿੱਚ ਜੁੜ ਜਾਵੇ, ਲੱਗ ਜਾਵੇ, ਸਵਾਸ ਸਫਲੀ ਹੋ ਜਾਣ। ਜਿੰਨੇ ਤੁਸੀਂ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ, ਦੂਰ ਦਰੇਡੇ ਘਰਾਂ ਵਿੱਚੋਂ, ਇੱਕ ਵਾਰ ਜ਼ਰੂਰ ਸਵਾਸ ਸਫਲ ਕਰਨ ਵਾਸਤੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਕਲਮ ਬੰਦ ਕੀਤਾ ਹੈ। ਉਹ ਕਹਿੰਦੇ ਜੈਸੇ ਘਰ ਲਾਗੇ ਆਗ, ਜੈਸੇ ਘਰ ਲੱਗ ਆਗ ਜਾਗ, ਕੂਆ ਖੋਦਿਓ ਚਾਹੇ। ਘਰ ਵਿੱਚ ਅੱਗ ਲੱਗ ਜਾਵੇ, ਅਚਾਨਕ ਰੱਬ ਨਾ ਕਰੇ, ਤਾਂ ਜੀਵ ਇਹ ਗੱਲ ਕਵੇ ਵੀ ਮੈਂ ਹੁਣੇ ਜਿੱਧਰ ਅੱਗ ਲੱਗੀ ਹੈ ਤੇ ਹੁਣੇ ਖੂਹ ਪੱਟ ਲਵਾਂ, ਹੁਣੇ ਖੂਹ ਪੱਟ ਲਵਾਂ ਤੇ ਖੂਹ ਪੱਟ ਕੇ ਉਹਦੇ ਚੋਂ ਪਾਣੀ ਬਾਹਰ ਕੱਢ ਕੇ ਤੇ ਅੱਗ ਬੁਝਾ ਲਵਾਂ। ਇਹ ਬਾਤ ਤੁਹਾਨੂੰ ਹੋਣੀ ਹੈ। ਉਸੇ ਵੇਲੇ ਖੂਹਾ ਪੱਟਿਆ ਨਹੀਂ ਜਾਣਾ, ਉਹਨੂੰ ਟਾਈਮ ਲੱਗਣਾ ਹੈ, ਉਹਨੂੰ ਸਮਾਂ ਲੱਗਣਾ ਹੈ, ਬਹੁਤ ਕੁਝ ਸਮਾਂ ਲੱਗਦਾ ਹੈ। ਜੈਸੇ ਘਰ ਲੱਗ ਗਏ ਆਗ ਜਾਗ, ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪੁਛਤਾਈ ਹੈ। ਕਹਿੰਦੇ ਕਾਰਜ ਨਹੀਂ ਹੋਣਾ, ਪਛਤਾਤਾਪ ਰਹਿ ਜਾਣਾ, ਵਿਰਲਾਪ ਕਰਨਾ ਪੈ ਜਾਣਾ ਹੈ। ਬੋਲ ਬੜੇ ਸੋਹਣੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਰੋਏ ਪੁਛਤਾਈ ਹੈ ਜੈਸੇ ਤੋ ਸੰਗਰਾਮ ਸਮੇਂ, ਜੈਸੇ ਤੋ ਸੰਗਰਾਮ ਸਮੇਂ, ਸਿੱਖਿਓ ਚਾਹੇ ਵੀਰ ਵਿਦਿਆ, ਅਣਥਾ ਉਦਮ ਜੈਤ ਪਦਵੀ ਨਾ ਪਾਈਏ। ਸੰਗਰਾਮ ਹੁੰਦਾ ਜੀ ਜੰਗ ਯੁੱਧ ਲੱਗਾ ਹੋਵੇ ਤਾਂ ਉਧਰੋਂ ਤਲਵਾਰਾਂ ਖੜਕ ਰਹੀਆਂ ਨੇ, ਨੇਜੇ ਖੜਕਦੇ ਨੇ, ਢਾਲਾਂ ਤੇ ਢਾਲਾਂ ਵੱਜਦੀਆਂ ਨੇ, ਤੇ ਸੂਰਮਾ ਇਹ ਗੱਲ ਕਵੇ ਵੀ ਪਹਿਲਾਂ ਮੈਂ ਸ਼ਸਤਰ ਵਿਦਿਆ ਸਿੱਖ ਕੇ ਆਵਾਂਗਾ ਤਾਂ ਫਿਰ ਜੰਗ ਕਰਾਂਗਾ, ਜੰਗ ਤਾਂ ਲੱਗਾ ਹੋਇਆ ਹੈ। ਕਹਿੰਦੇ ਉਹ ਜਿੱਤ ਹਾਸਲ ਨਹੀਂ ਕਰਦਾ, ਜੰਗ ਯੁੱਧ ਕਰਨ ਵਾਸਤੇ ਸ਼ਸਤਰਾਂ ਦਾ ਅਭਿਆਸ ਪਹਿਲਾਂ ਕਰਨਾ ਪੈਂਦਾ ਹੈ। ਅੱਗ ਨੂੰ ਬੁਝਾਉਣ ਵਾਸਤੇ ਖੂਹਾ ਪਹਿਲਾਂ ਖੋਦਣਾ ਪਵੇਗਾ। ਤੀਜਾ ਮੁੱਲ ਕਹਿੰਦੇ ਨੇ, ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੇ।

ਭੋਰ ਭਏ ਪਹਰ ਬੰਧ ਚਲੇ ਕਤ ਜਾਈਏ ਜੈਸੇ ਨਿਸਮੀਨ ਜੈ ਰਾਤ। ਕਿਸੇ ਸੰਗੀਆਂ ਸਾਥੀਆਂ ਨਾਲ ਦੂਰ ਦਰੇਡੇ ਜਾਣਾ, ਪਤਾ ਨੀ ਰਸਤੇ ਦਾ ਸਾਥ ਨਾਲ ਜਾਣਾ ਹੈ। ਇਹ ਸੌ ਗਿਆ, ਜਿਹੜੇ ਸਾਥੀ ਸਨ ਉੱਠ ਕੇ ਉਹ ਚਲੇ ਗਏ, ਇਹ ਸੁੱਤਾ ਹੀ ਰਹਿ ਗਿਆ, ਨੂੰ ਜਾਗ ਹੀ ਨਾ ਆਈ। ਕਹਿੰਦੇ ਉਸ ਵੇਲੇ ਵੇਖਦਾ ਹੁਣ ਮੈਂ ਕਿਹੜੇ ਤਰਫ ਨੂੰ ਜਾਵਾਂ, ਮੈਨੂੰ ਰਾਹ ਖੇੜੇ ਦਾ ਪਤਾ ਨਹੀਂ ਹੈ। ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੇ ਹੋਰ ਭਏ ਚਲੇ ਕੱਤ ਜਾਈਏ। ਸਵੇਰਾ ਚੜ੍ਹਨ ਕਿੱਧਰ ਨੂੰ ਜਾਵੇ, ਰਸਤੇ ਦਾ ਪਤਾ ਨਹੀਂ ਹੈ। ਪਹਿਲਾਂ ਦ੍ਰਿਸ਼ਟਾਂਤ ਕੀ ਸੀ, ਅੱਗ ਲੱਗਣ ਤੋਂ ਪਹਿਲਾਂ ਖੂਹਾ ਪੱਟਣਾ ਪਵੇਗਾ, ਜੰਗ ਯੁੱਧ ਕਰਨ ਤੋਂ ਪਹਿਲਾਂ ਸ਼ਸਤਰ ਵਿੱਦਿਆ ਸਿੱਖਣੀ ਪਵੇਗੀ। ਅਗਰ ਜੇ ਸਾਥੀਆਂ ਨਾਲ ਅਗਾਂਹ ਕਿਧਰੇ ਕਦਮ ਧਰਨੇ ਨੇ ਤਾਂ ਫਿਰ ਸਾਵਧਾਨ ਹੋ ਕੇ ਰਹਿਣਾ ਪਵੇਗਾ। ਤਾਂ ਚੌਥਾ ਬੋਲ ਕਹਿੰਦੇ ਨੇ ਤੈਸੇ ਮਾਇਆ ਧੰਦ ਬੰਦ, ਤੈਸੇ ਮਾਇਆ ਧੰਦ ਬੰਦ ਅਵਧ ਬਿਹਾਏ ਜਾਏ। ਹਾਂਜੀ, ਅੰਤਕਾਲ ਕੈਸੇ ਹਰ ਨਾਮ ਲੇਵਲ ਆਈ ਹੈ। ਕਹਿੰਦੇ ਤੇਵੇਂ ਜਿਹੜਾ ਉਮਰਾਂ ਲੰਘਦੀ ਜਾਂਦੀ ਹੈ, ਤੇ ਕੋਈ ਬੰਦਾ ਕਵੇ ਜੀ ਜਦੋਂ ਮੈਂ ਮੰਜੇ ਤੇ ਪਿਆ ਹੋਵਾਂਗਾ, ਨੈਨੋ ਨੀਰ ਬਹੇ ਤਨ ਕੀਨਾ ਭਏ ਕੇਸ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨੇ ਉਚਰੇ ਆਵ ਕਿਆ ਕਰੇ ਪ੍ਰਾਣੀ ਪੈ ਉਦੋਂ ਨਾਮ ਜਪ ਲੈਣਾ। ਪਹਿਲਾਂ ਹੀ ਗੁਰੂ ਗੁਰੂ ਦੇ ਜਾਪ ਨੂੰ ਜਪਣਾ ਪਵੇਗਾ, ਜਪਣ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਵੱਡਿਆਂ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਗੁਰੂ ਦਰਬਾਰ ਵਿੱਚ ਆ ਕੇ ਸੱਜਦੇ ਹੋ, ਸਤਿਗੁਰੂ ਜੀ ਹੋਰ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਅਪਾਰ ਕਿਰਪਾ ਕਰਦੇ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਸਵਾਰੀ ਸੰਗਤ ਜੀ ਸਾਂਝ ਕਰਨ ਦਾ ਨਿਮਾਣਾ ਯਤਨ ਕਰ ਲਈਏ।

ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਕਰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਪੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ, ਬਾਬੇ ਤਾਰੇ ਵਾਹਿਗੁਰੂ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਟੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ, ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਗਰੀਬ ਨਿਵਾਜ ਕਿਰਪਾ ਕਰਦੇ

0: ਪਿਆਰ ਵਿੱਚ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਗੁਰੂ ਸਵਾਰੀ ਸੰਗਤ ਜੀ, ਇਸ ਸ਼ਬਦ ਦੀ ਉਥਾਨਕਾ ਸਤ ਪੁਰਸ਼ ਦਮਦਮੇ ਟਕਸਾਲ ਦੇ ਮਹਾਂਪੁਰਖ ਲਾਇਆ ਕਰਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਜਿਸ ਵੇਲੇ ਗੋਪਾਲ ਪਾਂਧੇ ਨੂੰ ਪਾਵਨ ਉਪਦੇਸ਼ ਦੇ ਕੇ ਆਏ ਸਨ, ਸਭ ਤੋਂ ਪਹਿਲਾਂ ਗੋਪਾਲ ਪਾਂਧੇ ਨੂੰ ਉਪਦੇਸ਼ ਬਖਸ਼ਿਆ ਸੀ। ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹਾ ਲਿਖ, ਲਿਖ ਅੰਤ ਨ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ, ਜਿੱਥੇ ਮਿਲੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੈ ਨਿਕਲ ਹੈ ਨਾਹੀ ਗੱਲੀ ਵਾਓ ਦਵਾਓ, ਇੱਕ ਆਵੇ ਇੱਕ ਜਾਹੇ ਉੱਠ ਰੱਖੀਏ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਵਿਣ ਨਾਵੈ ਬੇਕਾਰ, ਭੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹੇ, ਨਾਮ ਜਨਾ ਸੁਲਤਾਨ ਖਾਣ ਹੁੰਦੀ ਡਿੱਠੇ ਖੇਹੇ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ। ਜਦੋਂ ਗੁਰੂ ਨਾਨਕ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਆ ਤਾਂ ਉਸ ਵੇਲੇ ਤਰਾਏ ਭੋਇੰ ਦੀ ਤਲਵੰਡੀ ਵਿਖੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਘਰ ਉਪਮਾ ਹੋਣ ਲੱਗ ਪਈ ਵੀ ਜੋ ਪਟਵਾਰੀ ਸਾਹਿਬ ਜੀ ਦੇ ਸਪੁੱਤਰ ਨੇ, ਬਾਬਾ ਕਲਿਆਣ ਰਾਏ ਜੀ ਦੇ ਸਪੁੱਤਰ ਨੇ, ਬੜੀ ਤੀਖਣ ਬੁੱਧੀ ਵਾਲੇ ਨੇ। ਉਸ ਤੋਂ ਬਾਅਦ ਕੁਤਬਦੀਨ ਮਲਾਨੇ ਨੂੰ ਪਾਵਨ ਉਪਦੇਸ਼ ਬਖਸ਼ਿਆ ਸੀ ਫਾਰਸੀ ਵਿੱਚ, ਯਕ ਅਰਜ ਗੁਪਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤ ਦਿਲ ਹੇਚ ਨ ਦਦਾਨੀ, ਜਨ ਪਿਸਰ ਪਦਰ ਬਿਰਾਦਰਾਂ ਕਾ ਸਨੇਸ ਦਸਤੰਗੀਰ, ਆਖੀਅਰ ਬਿਆਫਤਮ ਕਾਸੁਨਾ ਦਾਰਦ ਚੂੰ ਸਵਾਦ ਤਕਬੀਰ, ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹ ਨਾ ਨੇਕੀ ਕਾਰ ਕਰ ਦਮ ਮਮ ਈਚਨੀ ਅਹਿਵਾਲ, ਬਦ ਬਖਤ ਹਮ ਚੂ ਬਖੀਲ ਗਾਫਿਲ, ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੋਰ ਉਪਮਾ ਹੋਣ ਲੱਗ ਪਈ। ਤੀਜਾ ਬੋਲ, ਜਿਸ ਵੇਲੇ ਮਹਾਰਾਜ ਨੇ ਪੰਡਿਤ ਹਰ ਦਿਆਲ ਨੂੰ ਉਪਦੇਸ਼ ਦਿੱਤਾ ਹੈ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ। ਇਹ ਜਦੋਂ ਸਾਰੇ ਉਪਦੇਸ਼ ਦਿੱਤੇ, ਇਸ ਤੋਂ ਅਗਾਂਹ ਚਲਦਿਆਂ ਚਲਦਿਆਂ ਗੁਰੂ ਸਵਾਰੀ ਸੰਗਤ ਜੀ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਇੱਛਾ ਮੁਤਾਬਕ ਵਿਚਰਦੇ ਨੇ। ਜਿਸ ਵੇਲੇ ਬਾਬਾ ਕਲਿਆਣ ਰਾਏ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਪ੍ਰੀਤਮ ਜੀ ਨੂੰ ਇਹ ਗੱਲ ਕਹੀ, ਨਾਨਕ ਜੀ ਤੁਸੀਂ ਇਉਂ ਕਰੋ ਵੀ ਮੱਝੀਆਂ ਚਾਰ ਲਿਆਇਆ ਕਰੋ, ਤੁਹਾਡਾ ਮਨ ਪਰਚਿਆ ਰਹੇਗਾ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਮੱਝੀਆਂ ਚਾਰਨ ਵਾਸਤੇ ਗਏ ਨੇ, ਜਿਸ ਖੇਤ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਮਾਲ ਡੰਗਰ ਮੱਝੀਆਂ ਗਾਵਾਂ ਨੇ ਚਰਿਆ ਹੈ, ਜਿਮੀਦਾਰ ਆ ਗਿਆ। ਜਿਸ ਵੇਲੇ ਜਿਮੀਦਾਰ ਨੇ ਦੇਖਿਆ ਮਹਾਰਾਜ ਆਰਾਮ ਕਰ ਰਹੇ ਨੇ, ਫਸਲ ਉਜੜੀ ਹੋਈ ਹੈ, ਕਹਿਣ ਲੱਗਾ ਕਿੰਨੇ ਇਹ ਮੇਰੀ ਫਸਲ ਉਜਾੜੀ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੁੱਤੇ ਸਿੱਧ ਸਹਿਜੇ ਜੇ ਉੱਠ ਕੇ ਤੇ ਆਪਣਾ ਡੰਡਾ ਲੈ ਕੇ ਮੱਝੀਆਂ ਨੂੰ ਹਿੱਕ ਕੇ ਬਾਹਰ ਕਰਨ ਲੱਗ ਪਏ। ਜਿਹੜਾ ਜਿਮੀਦਾਰ ਸੀ ਕੁਝ ਕੁ ਬੋਲਣ ਲੱਗਾ, ਤਾਂ ਗੁਰੂ ਨਾਨਕ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਦਾ ਧਾਰ ਮਹਾਰਾਜ ਕਹਿਣ ਲੱਗੇ, ਭਾਈ ਜਿਹੜੀ ਪਰਾਲਬਧ ਹੈ ਉਹ ਤੈਨੂੰ ਮਿਲ ਜਾਵੇਗੀ, ਤੂੰ ਫਿਕਰ ਨਾ ਕਰ। ਪਰ ਇੰਨਾ ਅੱਗ ਬਘੂਲਾ ਹੋਇਆ, ਉਸੇ ਵੇਲੇ ਜਾ ਕੇ ਗੁਰੂ ਸਵਾਰੀ ਸੰਘ ਜੀ ਰਾਏ ਬੁਲਾਰ ਦੇ ਕੋਲ ਸ਼ਿਕਾਇਤ ਕੀਤੀ, ਕਹਿਣ ਲੱਗਾ ਮੈਂ ਤੁਹਾਡੇ ਕੋਲ ਪੁਕਾਰੂ ਬਣ ਕੇ ਆਇਆ, ਤੁਹਾਡਾ ਨਗਰ ਉਜੜ ਜਾਵੇਗਾ। ਉਹ ਕਹਿੰਦੇ ਕਾਰਨ ਕੀ ਹੈ? ਕਹਿਣ ਲੱਗੇ ਜੋ ਤੁਹਾਡਾ ਪਟਵਾਰੀ ਹੈ ਨਾ ਕਲਿਆਣ ਰਾਏ, ਉਹਦੇ ਸਪੁੱਤਰ ਨੇ ਮੇਰਾ ਖੇਤ ਜਾੜ ਦਿੱਤਾ ਹੈ। ਜਿਸ ਵੇਲੇ ਬਹੁਤ ਪੁਕਾਰ ਕੀਤੀ, ਉਸ ਵੇਲੇ ਗੁਰੂ ਸਵਾਰੀ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਸੁੱਤੇ ਸਿੱਧ ਚੱਲ ਕੇ ਉੱਥੇ ਪਹੁੰਚ ਗਏ, ਕਹਿਣ ਲੱਗੇ ਜੀ ਖੇਤ ਜਾੜਿਆ ਹੈ। ਗੁਰੂ ਨਾਨਕ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਰਾਏ ਬੁਲਾਰ ਜੀ ਖੇਤ ਦਾ ਇੱਕ ਤੀਲਾ ਵੀ ਹਿੱਲਿਆ ਨਹੀਂ ਹੈ, ਇੱਕ ਬੋਟਾ ਵੀ ਉਜੜਿਆ ਨਹੀਂ ਹੈ। ਜਿਮੀਦਾਰ ਕਹਿੰਦਾ ਜੀ ਮੈਂ ਤੇ ਅੱਖੀਆਂ ਨਾਲ ਡੱਠਾ ਹੈ, ਇਹ ਝੂਠ ਬੋਲਦੇ ਨੇ। ਕਹਿਣ ਲੱਗੇ ਦੋਨਾਂ ਪਾਸਿਆਂ ਦੇ ਬੋਲ ਜਦੋਂ ਨਾ ਮਿਲੇ, ਤੇ ਰਾਏ ਬੁਲਾਰ ਬੜਾ ਸਿਆਣਾ ਸਮਝਦਾਰ ਰਾਜਾ ਸੀ, ਉਸ ਵੇਲੇ ਆਪਣੇ ਅਹਿਲਕਾਰ ਨੂੰ ਕਹਿੰਦਾ ਵੀ ਜਿਮੀਦਾਰ ਦੇ ਨਾਲ ਜਾਓ, ਇਹਦਾ ਖੇਤ ਵੇਖ ਕੇ ਆ ਵੀ ਵਾਕਿਆ ਹੀ ਉਜੜਿਆ ਹੈ। ਤੇ ਜਿਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਸਤਿਗੁਰੂ ਮਹਾਰਾਜ ਦੇ ਜੋ ਖੇਤ ਜਿਹੜਾ ਉਜੜਿਆ ਹੋਇਆ ਸੀ ਉੱਥੇ ਜਿਮੀਦਾਰ ਪਹੁੰਚਦਾ ਹੈ, ਰਾਏ ਬੁਲਾਰ ਦਾ ਵਜ਼ੀਰ ਪਹੁੰਚਦਾ ਹੈ, ਤਾਂ ਗੁਰੂ ਸਵਾਰੀ ਸੰਗਤ ਜੀ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਖੇਤ ਤਾਂ ਹਰਿਆ ਭਰਿਆ ਹੈ, ਨੌ ਬਰ ਨੌ ਹੈ, ਵੇਖ ਕੇ ਹੈਰਾਨ ਹੋ ਗਿਆ। ਫਿਰ ਉਸ ਜਿਮੀਦਾਰ ਨੇ ਰਾਏ ਬੁਲਾਰ ਕੋਲ ਕੀ ਜਾਣਾ ਸੀ, ਝੂਠਾ ਸੀ, ਉਸ ਵੇਲੇ ਆ ਕੇ ਗੁਰੂ ਨਾਨਕ ਦੇ ਮਹਾਰਾਜ ਨੂੰ ਜਾ ਕੇ ਬਚਨ ਕੀਤੇ ਵਜ਼ੀਰ ਨੇ ਵੀ ਕੋਈ ਖੇਤ ਨਹੀਂ ਉਜੜਿਆ, ਥੋੜਾ ਸਮਾਂ ਅਗਾਂਹ ਲੰਘਿਆ ਹੈ, ਮਹਾਰਾਜ ਤੇ ਐਵੇਂ ਕਾਰਜ ਕਰਦੇ ਨੇ। ਫਿਰ ਰਾਏ ਬੁਲਾਰ ਨੇ ਇੱਕ ਕੌਤਕ ਵੇਖਿਆ ਹੈ, ਮਹਾਰਾਜ ਦਰਖਤ ਤੇ ਥੱਲੇ ਵਿਸ਼ਰਾਮ ਕਰਦੇ ਨੇ, ਕੀ ਵੇਖਦਾ ਹੈ ਭਈ ਜਿਸ ਵੇਲੇ ਸੂਰਜ ਢਲਦੇ ਨਾਲ ਸਤਿਗੁਰੂ ਮਹਾਰਾਜ ਦੇ ਮੁਖੜੇ ਤੇ ਧੁੱਪ ਛਾ ਗਈ ਹੈ ਤਾਂ ਉਸ ਵੇਲੇ ਕੀ ਹੋਇਆ, ਇੱਕ ਸ਼ੇਸ਼ਨਾਗ ਆਇਆ ਹੈ, ਉਹਨੇ ਆਪਣੀ ਫੰਨ ਖਿਲਾਰ ਕੇ ਤਾਂ ਮਹਾਰਾਜ ਦੇ ਮੁਖੜੇ ਤੇ ਛਾ ਕਰ ਦਿੱਤੀ। ਪਹਿਲਾਂ ਪ੍ਰਦਖਣਾ ਕੀਤੀਆਂ ਨੇ ਤੇ ਰਾਏ ਬੁਲਾਰ ਅਚਾਨਕ ਆਪਣੇ ਸਿਪਾਹੀਆਂ ਨਾਲ ਚੱਲਦਾ ਚੱਲਦਾ ਅਚਾਨਕ ਤੱਥੇ ਪਹੁੰਚਿਆ। ਇਉਂ ਲੱਗਾ ਦੂਰੋਂ ਵੇਖ ਕੇ ਪਛਾਣਦਾ ਹੈ ਵੀ ਇਉਂ ਲੱਗਦਾ ਕੋਈ ਚਿੱਟੀ ਚਾਦਰ ਧੁੱਪੇ ਤਾਣ ਕੇ ਸੁੱਤਾ ਹੋਇਆ ਹੈ, ਚਿੱਟੀ ਫਨ ਵਾਲਾ ਚਾਰ ਸ਼ੇਰਨ ਫਨ ਖਿਲਾਰੀ ਹੈ ਵੀ ਚਿੱਟਾ ਚਾਦਰਾ ਤਾਣ ਕੇ। ਫਿਰ ਕਹਿੰਦਾ ਧੁੱਪ ਦੇ ਵਿੱਚ ਕੌਣ ਸੁੱਤਾ ਹੋਵੇਗਾ, ਤੇ ਜਦੋਂ ਨੇੜੇ ਜਾਂਦਾ ਕਹਿੰਦਾ ਲੱਗਦਾ ਇਉਂ ਹੈ ਪਨੰਗ ਬਲ ਖਾਇਓ, ਇਸ ਪਨੰਗ ਕੇ ਸੱਪ ਨੇ ਬਲ ਨੂੰ ਬਲਕੇ ਨੂੰ ਖਾ ਲੈਣਾ ਕੀਤਾ ਹੈ। ਤੇ ਜਿਸ ਵੇਲੇ ਕੋਲ ਜਾਂਦਾ ਹੈ ਉਹ ਅਲੋਪ ਹੋ ਜਾਂਦਾ ਹੈ। ਉਸ ਵੇਲੇ ਤੋਂ ਰਾਏ ਬੁਲਾਰ ਮਹਾਰਾਜ ਦੇ ਕੋਲ ਹੋ ਕੇ ਨਮਸਕਾਰਾਂ ਕਰਦਾ, ਗਲ ਵਕੜੀ ਵਿੱਚ ਲੈ ਲੈਂਦਾ ਸੀ, ਪਟਵਾਰੀ ਜੀ ਨੂੰ ਸੱਦ ਕੇ ਕਹਿੰਦਾ ਸੀ ਅੱਜ ਤੋਂ ਜਿੰਨਾ ਖਰਚਾ ਹੈ ਨਾਨਕ ਜੀ ਦਾ ਉਹ ਮੇਰੇ ਜੁੰਮੇ ਹੈ। ਜਿਸ ਵੇਲੇ ਸਤਿਗੁਰੂ ਜੀ ਦੀ ਵਡਿਆਈ ਹੋਣ ਲੱਗੀ ਗੁਰਸਿੱਖੋ ਤਾਂ ਮਹਾਰਾਜ ਹੁਣ ਚਾਦਰਾ ਤਾਣ ਕੇ ਦਿਨ ਰਾਤ ਹੀ ਲੰਮੇ ਪਏ ਰਹਿੰਦੇ ਨੇ। ਲੋਕ ਕਹਿਣ ਲੱਗ ਪਏ ਨੇ ਪਟਵਾਰੀ ਦਾ ਪੁੱਤਰ ਹੈ ਤੇ ਬੜਾ ਸਮਝਦਾਰ ਸੀ, ਹੈ ਤੇ ਬੜਾ ਸਿਆਣਾ ਸੀ, ਇਉਂ ਲੱਗਦਾ ਹੈ ਜਾਂ ਤੇ ਇਹਨੂੰ ਕੋਈ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੈ, ਜਾਂ ਇਉਂ ਲੱਗਦਾ ਹੈ ਵੀ ਇਹਨੂੰ ਕੋਈ ਅਚਾਨਕ ਐਸਾ ਅੰਦਰੋਂ ਰੋਗ ਲੱਗ ਗਿਆ ਹੈ। ਮਹਾਰਾਜ ਰੁਚੀ ਨਾਲ ਅੰਨ ਜਲ ਨਹੀਂ ਛਕਦੇ, ਚਾਦਰਾ ਤਾਣ ਕੇ ਇਕਾਂਤ ਕਦੇ ਪਏ ਰਹਿੰਦੇ, ਕਦੇ ਘਰੇ ਵਿੱਚ ਪਏ ਰਹਿੰਦੇ ਨੇ, ਦੂਰ ਨੇੜੇ ਦੇ ਸਾਕ ਸੰਬੰਧੀ ਆਉਂਦੇ ਨੇ, ਪਟਵਾਰੀ ਜੀ ਨੂੰ ਕਹਿੰਦੇ ਨੇ ਕਲਿਆਣ ਰਾਏ ਜੀ ਪਟਵਾਰੀ ਸਾਹਿਬ ਜੀ ਕੱਲਾ ਕੱਲਾ ਤੁਹਾਡਾ ਪੁੱਤਰ ਹੈ, ਇਹਦਾ ਇਲਾਜ ਕਰਾਉਣਾ ਚਾਹੀਦਾ। ਇੱਕ ਦਿਨ ਸਾਰੇ ਓੜਮਾ ਕੁੜਮਾ ਇਕੱਠਾ ਹੋ ਗਿਆ, ਮਾਤਾ ਜੀ ਮਾਤਾ ਤ੍ਰਿਪਤਾ ਜੀ ਕੋਲ ਨੇ, ਚਾਚਾ ਜੀ ਚਾਚਾ ਲਾਲੂ ਜੀ ਕੋਲ ਨੇ, ਤਾਂ ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਮਹਾਰਾਜ ਚਿੱਟਾ ਚਾਂਦਰਾ ਤਾਣ ਕੇ ਪਏ ਹੋਏ ਨੇ। ਤਾਂ ਉਸ ਵੇਲੇ ਸਾਰੇ ਸਾਕ ਸੰਬੰਧੀ ਕਹਿਣ ਲੱਗੇ ਵੀ ਕੋਈ ਨਾ ਕੋਈ ਉਪਚਾਰ ਕਰੋ, ਜਾਂ ਤੇ ਵਾਈ ਦਾ ਰੋਗ ਹੈ, ਜਾਂ ਗਰਮੀ ਦਾ ਰੋਗ ਹੈ, ਜਾਂ ਪਿੱਤ ਦਾ ਰੋਗ ਹੈ, ਜਾਂ ਕੋਈ ਅੰਦਰੋਂ ਪਲੀ ਪੀਲੀਆ ਹੋ ਗਿਆ ਹੈ, ਜਿਹੜਾ ਚਾਦਰਾ ਤਾਣ ਕੇ ਪਏ ਰਹਿੰਦੇ ਨੇ, ਬੋਲਦੇ ਨਹੀਂ ਹੈ, ਨਬਜ ਬੜੀ ਧਿਮੀ ਧਿਮੀ ਚੱਲਦੀ ਹੈ। ਕਿਸੇ ਨੇ ਲਾਗੋਂ ਬਾਤ ਕਹਿ ਦਿੱਤੀ ਵੀ ਜਿਹੜਾ ਆਪਣੇ ਨਗਰ ਦਾ ਹਰਦਾਸ ਵੈਦ ਹੈ ਨਾ, ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ,
0: ਹਰਦਾਸ ਵੈਦ ਜੀ ਦਾ ਨਾਂ ਸੀ, ਉਹਦੇ ਵੱਡੇ ਭਾਗ ਜਾਗਣ ਲੱਗੇ ਨੇ। ਤਾਂ ਉਸ ਵੇਲੇ ਕਹਿਣ ਲੱਗੇ ਜੀ ਹਰਦਾਸ ਵੈਦ ਨੂੰ ਸੱਦ ਕੇ ਲਿਆਓ, ਉਹ ਆ ਕੇ ਇਹਦੀ ਨਬਜ਼ ਧਿਮੀ ਵੇਖੇਗਾ ਤਾਂ ਉਹ ਦੱਸ ਦੇਵੇਗਾ ਇਹਨੂੰ ਰੋਗ ਕਿਹੜਾ ਹੈ। ਉਸ ਵੇਲੇ ਪਟਵਾਰੀ ਸਾਹਿਬ ਜੀ ਆਪਣੇ ਛੋਟੇ ਭਰਾਤਾ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਾਚਾ ਜੀ ਲਾਲੂ ਜੀ ਨੂੰ ਹਰਦਾਸ ਵੈਦ ਦੇ ਕੋਲ ਭੇਜਦੇ ਨੇ। ਪਟਵਾਰੀਆਂ ਦਾ ਬੋਲਬਾਲਾ ਚੰਗਾ ਸੀ, ਜਿਸ ਵੇਲੇ ਜਾ ਕੇ ਸੁਨੇਹਾ ਦਿੱਤਾ ਹੈ ਤੇ ਹਰਦਾਸ ਵੈਦ ਜਿਹੜਾ ਹੈ ਵੱਡਿਆਂ ਭਾਗਾਂ ਵਾਲਾ ਜਿਹਦੇ ਸੁੱਤੇ ਹੋਏ ਭਾਗ ਅੱਜ ਜਾਗ ਪੈਣੇ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆ ਗਿਆ ਹੈ। ਸਤਿਗੁਰੂ ਮਹਾਰਾਜ ਦਾ ਚਾਦਰਾ ਮੇਰੇ ਗਰੀਬ ਨਿਵਾਜ ਜੀ ਦੇ ਸੋਹਣੇ ਜੇ ਮੁਖੜੇ ਤੋਂ, ਕਮਲ ਸਰੀਖੇ ਮੁਖੜੇ ਤੋਂ ਚਾਦਰਾ ਲਾਇਆ ਤਾਂ ਮਹਾਰਾਜ ਨੇ ਫਿਰ ਖਿੱਚ ਲੈਣਾ ਕੀਤਾ, ਫਿਰ ਲਾਇਆ ਮਹਾਰਾਜ ਨੇ ਫਿਰ ਖਿੱਚ ਲੈਣਾ ਕੀਤਾ। ਕਹਿਣ ਲੱਗੇ ਨਾਨਕਾ ਤੇਰਾ ਰੋਗ ਦੇਖਾਂਗੇ, ਤੇਰੀ ਬਾਹਾਂ ਦੇਖਾਂਗੇ, ਤੂੰ ਖੜ ਤੇ ਜਾ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਨਾਲ ਇਹ ਬਚਨ ਬਲਾਸ ਹੋਣ ਲੱਗੇ ਨੇ ਤੇ ਜਦੋਂ ਉਹਨੇ ਬਾਂਹ ਪਕੜੀ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਹੁਣ ਵੈਦ ਅਰਦਾਸ ਨੂੰ ਉਪਦੇਸ਼ ਦਿੰਦੇ ਨੇ। ਉਹ ਨਿਰਾ ਉਹਨੂੰ ਨਹੀਂ ਦਿੰਦੇ, ਉਹ ਸਾਨੂੰ ਵੀ ਉਪਦੇਸ਼ ਦਿੰਦੇ ਨੇ, ਉਹ ਕਿਹੜੀ ਪੀੜਾ ਹੈ, ਕਿਹੜੀ ਦਰਦ ਹੈ, ਕਿਹੜਾ ਵਿਛੋੜਾ ਹੈ, ਕਿਹਦੇ ਕਰਕੇ ਹਾਲਾਤ ਬਣੇ ਨੇ, ਧੰਨ ਗੁਰੂ ਨਾਨਕ ਮਹਾਰਾਜ ਕਿਵੇਂ ਉਪਦੇਸ਼ ਦਿੰਦੇ ਨੇ, ਆਓ ਇਹਦੀ ਸਾਂਝ ਕਰੀਏ। ਮਹਾਂਪੁਰਸ਼ ਇਹਦੀ ਉਥਾਨਕਾ ਲਾਇਆ ਕਰਦੇ ਸੀ। ਮੈਂ ਬੇਨਤੀ ਕਰਾਂ, ਕਈ ਵਾਰ ਸਤਿਪੁਰਸ਼ਾਂ ਨੇ ਦੱਸਿਆ ਹੈ 569 ਸ਼ਬਦ ਐਸੇ ਨੇ ਗੁਰਬਾਣੀ ਵਿੱਚ ਜਿਨ੍ਹਾਂ ਦੀ ਉਥਾਨਕਾ ਹੈ, ਜਿਨ੍ਹਾਂ ਦੇ ਪਿੱਛੇ ਇਤਿਹਾਸ ਲੱਗਦਾ ਹੈ। ਕੋਈ ਪੜ੍ਹੇ ਚਾਹੇ ਨਾ ਪੜ੍ਹੇ, ਉਹ ਬਾਤ ਵੱਖ ਦੀ ਗੱਲ ਹੈ, ਪਰ ਮਹਾਰਾਜ ਜਿਵੇਂ ਜਿਵੇਂ ਕਿਰਪਾ ਕਰਦੇ ਨੇ, ਆਓ ਇਹਨਾਂ ਬਚਨਾਂ ਨਾਲ ਸਾਂਝ ਕਰੀਏ ਜੀ।
2: ਵੈਦ ਬੁਲਾਇਆ ਵੈਦ ਗੀ ਪਕੜ ਟੰਡੋਲੇ ਬਾ।
0: ਗੁਰੂ ਨਾਨਕ ਦੇ ਮਹਾਰਾਜ ਉੱਠ ਕੇ ਬੈਠ ਗਏ, ਚੌਂਕੜਾ ਲਾ ਕੇ ਬੈਠ ਗਏ। ਵੈਦ ਬੁਲਾਇਆ ਵੈਦ

0: ਉਹ ਭੋਲਿਆ ਵੈਦਾ ਤੂੰ ਭੋਲਾ ਹੈ, ਭੋਲਾ ਹੈ, ਅਣਜਾਣ ਤੂੰ ਮੇਰੀ ਪੀੜਾ ਨਹੀਂ ਲੱਭ ਸਕਦਾ, ਤੂੰ ਮੇਰਾ ਦਰਦ ਨਹੀਂ ਲੱਭ ਸਕਦਾ, ਮੇਰੇ ਅੰਦਰ ਪੀੜਾ ਕਿਹੜੀ ਹੈ, ਵੇ ਛੋੜਾ ਸੁਣੇ ਦੁੱਖ ਵਿੰਡ ਠੇ ਮਰਯੋਦ ਬਾਜ ਪਿਆਰੇ ਆਪਣੇ ਬਿਰਹੀ ਨਾ
1: ਤਿਰੋਦ
0: ਤਿਰੋਦ ਮੇਰੇ ਅੰਦਰ ਵਿਛੋੜੇ ਦਾ ਦਰਦ ਹੈ, ਪਰਮਾਤਮਾ ਨੂੰ ਮਿਲਣ ਦਾ ਵਿਛੋੜਾ ਹੈ, ਪਰਮਾਤਮਾ ਰੂਪ ਹੈ, ਸਾਨੂੰ ਵਿਰਾਗਮਈ ਉਪਦੇਸ਼ ਦਿੰਦੇ ਨੇ। ਹੁਣ ਜਿਹੜਾ ਇਹ ਦਰਦ ਹੈ, ਇਹ ਰੋਗ ਲੱਗ ਗਿਆ ਹੈ, ਇਹਦੀ ਬਾਹਰਲੀ ਦਵਾਈ ਕਿੱਥੇ ਹੋਵੇਗੀ? ਆਸ਼ਕਾਰਾ ਨਵ ਨਿਸ਼ਾਨੀ ਇਹ ਪਿਸਰ ਆਹ ਸਰਦੋ ਰੰਗ ਜਰਦੋ ਚਸਮ ਤਰ ਕੰਮ ਗੁਫਤਨੋ ਕੰਮ ਖੁਰਦਨੋ ਖੁਆਸ ਹਰਾਮ ਇੰਤਜਾਰੀ ਬੇਕਰਾਰੀ ਦਸਤ ਸਰ। ਆ ਵਿਛੋੜੇ ਦੀਆਂ ਨੌ ਨਿਸ਼ਾਨੀਆਂ ਨੇ, ਬੜੇ ਸੋਹਣੇ ਬੱਚਾ ਲਿਖੇ ਨੇ। ਆਸ਼ਕਾਰ ਜਿਨ੍ਹਾਂ ਨੂੰ ਉਹਦੇ ਨਾਲ ਆਸ਼ਕੀ ਲੱਗ ਗਈ ਹੈ, ਵਿਛੋੜਾ ਬਣ ਗਿਆ ਹੈ, ਆਸ਼ਕਾਰਾ ਨਵ ਨਿਸ਼ਾਨੀ ਇਹ ਪਿਸਰ ਆਹੇ ਸਰਦੋ। ਆਹੇ ਸਰਦੋ ਤੋਂ ਭਾਵ ਠੰਡੇ ਹੌਕੇ ਲੈਂਦੇ ਰਹਿਣਾ, ਆਹ ਸਰਦੋ ਤੋਂ ਭਾਵ ਠੰਡੇ ਹੌਕੇ ਲੈਂਦੇ ਰਹਿਣਾ। ਠੰਡੇ ਹੌਕੇ ਤੇ ਉਹ ਹੀ ਲੈਂਦਾ ਜਿਹਨੂੰ ਕੋਈ ਦੁੱਖ ਲੱਗਾ ਹੋਵੇ, ਜਿਹਨੂੰ ਕੋਈ ਰੋਗ ਲੱਗਾ ਹੋਵੇ। ਤਾਂ ਮਹਾਰਾਜ ਕਹਿੰਦੇ ਨੇ ਰੰਗ ਜਰਦੋ, ਰੰਗ ਜਰਦੋ, ਪੀਲਾ ਰੰਗ ਪੈ ਗਿਆ ਜਿਹਨੂੰ ਪੀਲੀਆ ਹੋ ਗਿਆ ਨਾ, ਮਹਾਰਾਜ ਕਹਿੰਦੇ ਉਹਦੇ ਵਿਛੋੜੇ ਵਿੱਚ ਰੰਗ ਹੀ ਬਦਲ ਜਾਂਦਾ ਹੈ। ਆਹੇ ਸ਼ਰਦੋ ਰੰਗ ਜਰਦੋ ਚਸਮ ਤਾਰ ਚੱਚਾ ਸੱਸਾ ਮੰਮਾ ਤੱਤਾ ਰਾਰਾ ਚਸਮ ਚਸ਼ਮਾ ਆਪਾਂ ਕਹਿੰਦੇ ਨਾ ਐਨਕਾਂ ਨੂੰ ਕੀ ਕਹਿੰਦੇ ਚਸ਼ਮਾ, ਚਸ਼ਮ ਤਰ ਤਰ ਮੀਂਜ ਗਲੇਡੂ ਡਿੱਗਣੇ, ਚਸ਼ਮ ਮੀਂਜ ਅੱਖਾਂ ਚੋਂ ਤ੍ਰਿਪ ਤ੍ਰਿਪ ਜਲ ਵਹਿੰਦਾ ਜਾਣਾ, ਮੈਂ ਨੀਰ ਵਹ ਵਹ ਚੱਲੇ ਜੀਓ। ਇਹ ਕਿਹੋ ਕਿੱਥੋਂ ਰੋਗ ਲੱਭੇਗਾ, ਕਿੱਥੋਂ ਦਵਾਈ ਆਵੇਗੀ? ਕੰਮ ਖੁਰਦਨੋ ਬੋਲਣ ਨੂੰ ਜੀ ਨਾ ਕਰਨਾ, ਕੰਮ ਖੁਰਦਨੋ ਨੀਂਦ ਨਾ ਆਉਣੀ, ਕੰਮ ਖੁਰਦਨੋ ਕੰਮ ਗੁਫਤਨੋ ਕਹਿਣ ਲੱਗੇ ਥੋੜਾ ਜਿਹਾ ਬੋਲਣਾ, ਬੋਲਣ ਨੂੰ ਜੀ ਨਾ ਕਰਨਾ। ਆਸ਼ਕਾਰਾ ਨਵ ਨਿਸ਼ਾਨੀ ਇਹ ਪਿਸਰ ਆਹੇ ਸਰਦੋ ਰੰਗ ਜਰਦੋ ਚਸਮ ਤਰ ਕੰਮ ਗੁਫਤਨੋ ਕੰਮ ਖੁਰਦਨੋ ਖੁਆਸ ਹਰਾਮ। ਭੁੱਖੀ ਨਾ ਲੱਗਣੀ, ਦਿਲ ਹੀ ਨਾ ਕਰਨਾ। ਭੁੱਖ ਕਿਹਨੂੰ ਨੀ ਲੱਗਦੀ? ਜਿਹਨੂੰ ਕੋਈ ਅੰਦਰ ਰੋਗ ਹੋਵੇ ਉਹਨੂੰ ਭੁੱਖ ਕਿੱਥੋਂ ਲੱਗਦੀ ਹੈ? ਬੇਚੈਨੀ, ਬੇਚੈਨੀ ਰਹਿਣੀ, ਉਡੀਕ ਲੱਗੀ ਰਹਿਣੀ, ਦੁਸਤ ਸਰ ਜਾਂ ਗੋਡਿਆਂ ਦੇ ਵਿੱਚ ਮੂੰਹ ਲੈ ਕੇ ਬੈਠੇ ਰਹਿਣਾ, ਇਹ ਹੁਣ ਦਰਦ ਦੀ ਦਵਾਈ ਕਿੱਥੋਂ ਲੱਭੇਗੀ? ਇਸੇ ਹੀ ਰੋਗ ਨੂੰ ਤਾਂ ਕਬੀਰ

0: ਮੇਰਾ ਕੱਲਾ ਕੱਲਾ ਨਾੜੀ ਨਾੜੀ ਚੈੱਕ ਕਰ ਲਾ, ਮੇਰਾ ਰੋਗ ਵਜਦਾ ਤੈਨੂੰ ਨਹੀਂ ਉਲੰਬਣਾ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ, ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ, ਕੌਣ ਜਾਣ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਵੈਦ, ਹੁਣ ਇਹਦਾ ਦੂਸਰਾ ਅਰਥ ਕਰੀਏ, ਵੈਦ ਕੇਵਲ ਗੁਰੂ ਹੈ, ਗੁਰੂ ਤੋਂ ਬਿਨਾਂ ਜਿਹੜੇ ਅੰਦਰ ਦੇ ਰੋਗ ਉਹ ਜਾਂਦੇ ਨਹੀਂ ਹੈ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੋ ਜਾਣ, ਰੋਗ ਵੀ ਸਮਝ ਲਵੇ ਤੇ ਦਵਾਈ ਵੀ ਜਾਣਦਾ ਹੋਵੇ, ਅਸਲ ਵਿੱਚ ਉਹ ਵੈਦ ਹੁੰਦਾ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ ਸਤਿਗੁਰ ਬਾਜੋ ਵੈਦ ਨਾ ਕੋਈ, ਆਪੇ ਆਪ ਨਿਰੰਜਣ ਸੋਈ, ਸਤਿਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ। ਵਿਚਾਰੀ ਜੀ ਉਹ ਸਤਿਗੁਰ ਬਾਜੋ ਵੈਦ ਨਾ ਕੋਈ, ਭਾਈ ਗੁਰੂ ਤੋਂ ਬਿਨਾਂ ਕੋਈ ਵੈਦ ਹੈ ਹੀ ਨਹੀਂ ਹੈ, ਆਪਾਂ ਸਾਰੇ ਹੀ ਰੋਗੀ ਆ। ਅੱਜ ਗੁਰੂ ਨੂੰ ਕਹੀਏ ਮਹਾਰਾਜ ਜਿਵੇਂ ਹਰਦਾਸ ਦੇ ਰੋਗ ਦੂਰ ਕਰ ਦਿੱਤੇ ਸੀ, ਸਾਡੇ ਵੀ ਅੰਦਰ ਦੇ ਰੋਗਾਂ ਨੂੰ ਦੂਰ ਕਰ ਦਿਓ। ਸਤਿਗੁਰ ਬਾਜੋ ਵੈਦ ਨਾ ਕੋਈ, ਆਪੇ ਆਪ ਨਿਰੰਜਣ ਸੋਈ, ਸਤਿਗੁਰ ਮਿਲਿਆ ਮਰੈ ਮੰਦਾ। ਜਦੋਂ ਸਤਿਗੁਰੂ ਵੈਦ ਮਿਲ ਜਾਣ ਤੇ ਅੰਦਰ ਦੀਆਂ ਵੰਦੀਆਂ ਵਾਸ਼ਨਾਵਾਂ ਇਹ ਰੋਗ ਮਿਟ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸੰਸਾਰ ਵੱਲੇ ਗੋਹ ਵੱਲੇ ਤੱਕਿਆ ਜਾਵੇ ਤਾਂ ਸਤਿਗੁਰੂ ਵੈਦ ਤੋਂ ਬਿਨਾਂ ਜੀਵ ਜਿਹੜਾ ਰੋਗਾਂ ਦੇ ਵਿੱਚ ਨੇ। ਇੱਕ ਮੈਨੂੰ ਚੇਤੇ ਵਾਰ ਆ ਗਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ, ਕਹਿੰਦੇ ਨੇ ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਵੈਦ ਮਟਾਵੇ। ਜਿਹੜਾ ਪਹਿਲਾਂ ਹੀ ਰੋਗੀ ਉਹ ਡਾਕਟਰ ਹੋਵੇਗਾ ਤੇ ਦੂਜੇ ਦਾ ਰੋਗ ਭਲਾ ਕੀ ਠੀਕ ਕਰੇਗਾ, ਇਹਦੇ ਵਿੱਚ ਆ ਹੀ ਜਾਣਾ ਹੈ। ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੇ, ਕਾਮ ਕ੍ਰੋਧ ਵਿਰੋਧ ਵਿੱਚ ਦੁਬਦਾ ਕਰ ਕਰ ਧਰੋਹ ਵਧਾਵੇ, ਆਦ ਵਿਆਦ ਉਪਾਦ ਵਿੱਚ ਮਰ ਮਰ ਜੰਮੈ ਮਰ ਮਰ ਜੰਮੈ ਮਰ ਮਰ ਜੰਮੈ ਦੁੱਖ ਵਿਹਾਵੇ, ਆਵੇ ਜਾਏ ਭਵਾਈ ਹੈ ਭੌਜਲ ਅੰਦਰ ਪਾਰ ਨਾ ਪਾਵੇ, ਭੌਜਲ ਅੰਦਰ ਪਾਰ ਨਾ ਪਾਵੇ, ਆਸਾ ਮਨਸਾ ਮੋਹਣੀ ਤਾਮਸ ਤਿਸ਼ਨਾ ਅਗਨ ਨਾ ਬੁਝਾਵੇ, ਬਲਦੀ ਅੰਦਰ ਤੇਲ ਪਾਵੇ ਕਿਉਂ ਮਨ ਮੂਰਖ ਅੱਗ ਬੁਝਾਵੇ। ਅੱਗ ਜਿਹੜੀ ਆ ਬੁਝਦੀ ਨਹੀਂ ਹੈ, ਉਹ ਗੁਰੂ ਹੀ ਨਾਮ ਰੂਪੀ ਦਵਾਈ ਨਾਲ ਬੁਝਾ ਸਕਦਾ ਹੈ। ਕਿਧਰੇ ਬਾਹਰਲੇ ਵੈਦਾਂ ਕੋਲ ਨਾ ਭੜਕਦੇ ਫਿਰੀਏ, ਬਾਹਰਲੇ ਵੈਦਾਂ ਤੋਂ ਭਾਵ ਦੰਬੀਆਂ ਤੇ ਪਖੰਡੀਆਂ ਦੇ ਕੋਲ ਨਾ ਭੜਕਦੇ ਫਿਰੀਏ, ਅੰਦਰ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਕੇਵਲ ਮੇਰਾ ਗੁਰੂ ਹੈ। ਇੱਕ ਪੌੜੀ ਬੜੀ ਸੋਹਣੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ, ਕਹਿੰਦੇ ਕੋਈ ਊਠ ਵਾਲਾ ਤੁਰਿਆ ਜਾਂਦਾ, ਬੋਤੇ ਵਾਲਾ ਊਠ ਵਾਲਾ, ਤੇ ਅਚਾਨਕ ਕੀ ਹੋਇਆ, ਜਦੋਂ ਖਰਬੂਜਿਆਂ ਦੇ ਖੇਤ ਚੋਂ ਲੰਘਦਾ ਜਾਂਦਾ ਨਾ, ਖਰਬੂਜਿਆਂ ਦੇ ਖੇਤ ਚੋਂ ਊਠ ਲੰਘਦਾ ਜਾਂਦਾ ਹੈ, ਤੇ ਊਠ ਬੋਤੇ ਨੇ ਅਚਾਨਕ ਕੀ ਕੀਤਾ, ਵੀ ਇੱਕ ਜਿਹੜਾ ਤਰਬੂਜ ਸੀ ਖਰਬੂਜਾ ਕਚੜਾ ਜਿਹਾ, ਉਹਨੂੰ ਜਦੋਂ ਮੂੰਹ ਮਾਰਿਆ ਤੇ ਉਹ ਏਡਾ ਗੋਲ ਜਿਹਾ ਸੀ, ਉਹਦੇ ਗਲੇ ਵਿੱਚ ਜਾ ਕੇ ਫਸ ਗਿਆ। ਹਾਂਜੀ, ਗਲੇ ਵਿੱਚ ਜਾ ਕੇ ਫਸ ਗਿਆ, ਤੇ ਇੱਕ ਬੰਦਾ ਵੇਖ ਰਿਹਾ ਸੀ, ਜਦੋਂ ਉਹਦੇ ਗਲੇ ਵਿੱਚ ਫਸ ਗਿਆ ਤੇ ਊਠ ਇੱਕਦਮ ਬੈਠ ਗਿਆ। ਉਹ ਸਿਆਣਾ ਸੀ ਊਠਾਂ ਵਾਲਾ, ਉਹਨੇ ਕੀ ਕੀਤਾ, ਉਹਨੇ ਦੋ ਰੋੜੇ ਲਾਏ, ਵੱਟੇ ਲਾਏ, ਵੱਟੇ ਲਾਏ, ਇੱਕ ਵੱਟਾ ਤੇ ਉਹਨੇ ਥੱਲੇ ਰੱਖਿਆ ਧੋਣ ਦੇ, ਇੱਕ ਵੱਟਾ ਉੱਤੇ ਰੱਖ ਕੇ ਜਦੋਂ ਉਹਨੂੰ ਸੱਟ ਮਾਰੀ ਜ਼ੋਰ ਦੀ, ਤੇ ਉਹ ਖਰਬੂਜਾ ਜਿਹੜਾ ਸੀ ਨਾ ਉਹ ਊਠਣੀ ਦੇ ਅੰਦਰ ਚਲਾ ਗਿਆ ਤੇ ਉੱਠ ਕੇ ਖਲੋ ਗਿਆ। ਉੱਥੇ ਹੁਣ ਲਾਗੋ ਦੀ ਕੋਈ ਲੰਘਦਾ ਜਾਂਦਾ, ਉਹ ਕਹਿੰਦਾ ਤੇ ਕੰਮ ਹੀ ਸੌਖਾ, ਉਹ ਕਹਿੰਦਾ ਰਸੌਲੀਆਂ ਦਾ ਵੈਦ ਹੀ ਨਾ ਬਣ ਜਾ, ਰਸੌਲੀਆਂ ਠੀਕ ਕਰਿਆ ਕਰਾਂਗਾ। ਉਹਨੇ ਕੀ ਕਰ ਲਿਆ, ਇੱਕ ਝੋਲਾ ਜਿਹਾ ਲੈ ਲਿਆ ਮੋਢੇ ਤੇ ਰੱਖ ਲਿਆ, ਤਾਂ ਇੱਕ ਮੋਢਾ ਤੇ ਝੋਲਾ ਰੱਖ ਕੇ ਲੋਈ ਜੀ ਰੱਖ ਕੇ ਤੇ ਹੋਕਾ ਦੰਦਾ ਫਿਰਦਾ ਹੈ, ਰਸੌਲੀਆਂ ਦਾ ਵੈਦ ਆ ਗਿਆ, ਰਸੌਲੀਆਂ ਦਾ ਵੈਦ ਆ ਗਿਆ। ਕੋਈ ਬਜ਼ੁਰਗ ਮਾਤਾ ਸੀ ਜਿਹਦੇ ਗਲੇ ਵਿੱਚ ਰਸੌਲੀ ਸੀ ਵਿਚਾਰੀ, ਜਿਹਦਾ ਇਲਾਜ ਨਹੀਂ ਸੀ ਕੋਈ ਕਰਾਉਂਦਾ, ਜਦੋਂ ਉਹਨੇ ਕੰਨਾਂ ਵਿੱਚ ਆਵਾਜ਼ ਸੁਣੀ ਤੇ ਆਪਣੇ ਪੁੱਤ ਨੂੰ ਆਵਾਜ਼ ਦਿੰਦੀ ਹੈ ਵੀ ਵਾਰ ਆਵਾਜ਼ ਪੈਂਦੀ ਹੈ ਵੀ ਰਸੌਲੀਆਂ ਦਾ ਵੈਦ ਆ ਗਿਆ, ਤੇ ਜਿਸ ਵੇਲੇ ਉਹਨੂੰ ਆਵਾਜ਼ ਦਿੱਤੀ ਵੀ ਹਾਂ ਕਾਹਦਾ, ਕਹਿੰਦਾ ਹਾਂ ਮੈਂ ਰਸੌਲੀਆਂ ਦਾ ਵੈਦ ਆ। ਕਹਿਣ ਲੱਗੇ ਸਾਡੇ ਬਜ਼ੁਰਗ ਮਾਤਾ ਦੇ ਗਲੇ ਵਿੱਚ ਰਸੌਲੀ ਹੈ। ਕਹਿਣ ਲੱਗਾ ਜੀ ਮੈਂ ਠੀਕ ਕਰ ਦਿਆਂਗਾ। ਜਿਸ ਵੇਲੇ ਉਹ ਠੀਕ ਕਰਨ ਵਾਸਤੇ ਕੋਲ ਆਇਆ, ਉਹਨੇ ਤਾਂ ਨੁਕਸਾ ਉਹੀ ਜਾਣਿਆ ਸੀ ਨਾ ਊਠਣੀ ਵਾਲਾ, ਵੀ ਉਹਦੇ ਨਾਲ ਨਿਕਲ ਗਿਆ। ਉਹਨੇ ਮਾਤਾ ਦੇ ਕੋਲ ਆ ਕੇ ਇੱਕ ਆਟਾ ਵੱਟਾ ਥੱਲੇ ਰੱਖਿਆ, ਇੱਕ ਉੱਤੇ ਰੱਖਿਆ, ਜ਼ੋਰ ਦੀ ਮਾਰਿਆ ਤੇ ਮਾਈ ਸੱਤ ਕਾਲ ਕਰ ਗਈ, ਰੋਣਾ ਪਿੱਟਣਾ ਪੈ ਗਿਆ ਘਰ ਦੇ ਵਿੱਚ। ਕਹਿਣ ਲੱਗੇ ਫੜ ਲਓ ਫੜ ਲਓ ਫੜ ਲਓ, ਹੋ ਗਈ। ਉਸੇ ਵੇਲੇ ਪੁਲਿਸ ਸੱਦ ਲਈ, ਉਹਨੂੰ ਪਕੜਾ ਦਿੱਤਾ ਤੇ ਜਦੋਂ ਉਹਨੂੰ ਮਾਰ ਪਈ ਕਹਿਣ ਲੱਗੇ ਵੀ ਡਾਕਟਰ ਤੂੰ ਕਿੱਥੋਂ ਬਣਿਆ, ਵੈਦ ਤੂੰ ਕਿੱਥੋਂ ਬਣਿਆ? ਤੇ ਫਿਰ ਉਹ ਦੱਸਦਾ ਹੈ ਵੀ ਮੈਂ ਇੱਥੋਂ ਵੈਦ ਬਣਿਆ। ਤੇ ਉਹਨਾਂ ਬੋਲਾਂ ਨੂੰ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕਲਮ ਬੰਦ ਕੀਤਾ ਹੈ। ਕਹਿੰਦੇ ਊਠ ਚੰਗੇਰੀ ਵੈਦਨੀ ਲੈਸਲ ਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਣ ਰੰਨਾ, ਪਕੜ ਚਲਾਇਆ ਰਾਵਲੈ ਪਾਉਂਦੀ ਉਗੜ ਗਿਆ ਸੋ ਕੰਨਾ। ਪਕੜ ਚਲਾਇਆ ਰਾਵਲੇ ਨਾਮ ਹੁੰਦਾ ਗੌਰਮੈਂਟ ਦਾ, ਪਾਉਂਦੀ ਨਾਮ ਹੁੰਦਾ ਛਿੱਤਰਾਂ ਦਾ। ਕਹਿੰਦੇ ਜਦੋਂ ਪੈਂਦੀਆਂ ਤੇ ਫਿਰ ਕਹਿੰਦਾ ਜੀ ਮੈਂ ਇੱਥੋਂ ਵੈਦਗੀ ਸਿੱਖੀ ਹੈ। ਪੁੱਛੇ ਆਖ ਸੁਣਾਏ ਹੁਣ ਉਗੜ ਗਿਆ ਸੋ ਪਾਜ ਪ੍ਰਸ਼ੰਨਾ, ਪਾਰ ਖੂਹਾਂ ਸੁਣ ਕੱਢਿਆ ਜਿਉਂ ਕੱਚ ਕੜਾ ਨਾ ਰਲੇ ਰਤੰਨਾ। ਕਹਿੰਦੇ ਮੂਰਖ ਅਕਲੀ ਬਾਹਰੇ ਵਾਸੋ ਮੂਲ ਨਾ ਹੋਵੀ ਗੰਨਾ, ਮਾਨਸ ਦੇਹੀ ਪਸ਼ੂ ਉਪੰਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕੇਵਲ ਵੈਦ ਗੁਰੂ ਹੈ ਤੇ ਗੁਰੂ ਹੀ ਸਾਡੇ ਰੋਗਾਂ ਨੂੰ ਦੂਰ ਕਰੇਗਾ। ਤਾਂ ਹੀ ਤੇ ਬਚਨ ਪੜ੍ਹਦੇ ਹੋ ਜਨਮ ਜਨਮ ਕੇ ਦੁੱਖ ਨਿਵਾਰੈ ਸੁਖਾ ਮਨ ਸਾਧਾਰ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ
1: ਗੋਬਿੰਦਾ।
0: ਮੈਂ ਤਾਂ ਇਹ ਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਗੁਰੂ ਨੂੰ ਛੱਡ ਕੇ ਹੋਰਾਂ ਥਾਂ ਤੇ ਭਟਕਣ ਦੀ ਜ਼ਰੂਰਤ ਨਹੀਂ ਹੈ। ਜੇ ਹੋਰ ਥਾਂ ਤੇ ਭਟਕੋਗੇ ਤੇ ਮਾਈ ਬੁੱਢੀ ਵਾਲੀ ਰਾਮ ਸੱਤ ਵਾਲੀ ਗੱਲ ਫਿਰ ਹੋ ਹੀ ਜਾਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਕਿਰਪਾ ਕਰਕੇ।

0: ਅੰਗਦ ਦੇ ਮਹਾਰਾਜ ਹੋਰ ਕਿਰਪਾ ਕਰਦੇ ਨੇ।
1: ਵੈਦਾ ਵੈਦ ਸਵੈਦ ਤੋਂ ਪਹਿਲਾ ਰੋਗ ਪਛਾਣ,
0: ਸ੍ਰੇਸ਼ਟ ਵੈਦਾਂ ਵਿੱਚੋਂ ਤਾਂ ਤੂੰ ਸ੍ਰੇਸ਼ਟ ਵੈਦ ਹੈ ਜੇ ਪਹਿਲਾ ਰੋਗ ਪਛਾਣ ਲਵੇ ਵੀ ਰੋਗ ਹੈ ਕਿਹੜਾ ਹੈ। ਰੋਗ ਕਿੱਥੋਂ ਪਛਾਣੇਗਾ? ਹੋਮੈ ਰੋਦੀਰਗ ਰੋਗ ਹੈ, ਆਪ ਵੀ ਹੋਮੇ ਦੇ ਵਿੱਚ ਹੈ। ਪਹਿਲਾਂ ਰੋਗ ਦੀ ਪਛਾਣ ਕਰ ਲਵੇ ਵੀ ਕੀ ਰੋਗ

ਤਾਂ ਦਾਰੂ ਲੱਭ ਜਾਵੇਗਾ, ਜਦੋਂ ਰੋਗ ਨਹੀਂ ਲੱਭਣਾ ਤੇ ਦਾਰੂ ਕਿੱਥੋਂ ਲੱਭਣਾ। ਮਹਾਰਾਜ ਕਹਿੰਦੇ ਰੋਗ ਦੀ ਪਛਾਣ ਕਰ ਤੇ ਫਿਰ ਇਹੋ ਜਿਹਾ ਦਵਾਈ ਦਾਰੂ ਲੱਭ, ਜਿਸ ਦਵਾਈ ਦਾਰੂ ਕਰਕੇ ਰੋਗ ਚਲਾ ਜਾਵੇ। ਤਾਂ ਸਾਡੇ ਰੋਗਾਂ ਨੂੰ ਦੂਰ ਕਰਨ ਵਾਲਾ ਕੀ ਹੈ? ਹਰ ਹਰ ਨਾਮ ਦਿਓ ਦਾਰੂ, ਤਿੰਨ ਸਗਲਾ ਰੋਗ ਬਿਦਾਰੂ। ਮਹਾਰਾਜ ਕਹਿੰਦੇ ਨਾਮ ਦਾ ਦਾਰੂ, ਨਾਮ ਦੀ ਔਖਦ ਹਰ ਕਾ ਨਾਮ ਹੈ, ਜਿੱਤ ਹਰ ਰੋਗ ਨਾ ਵਿਆਪੇ। ਦਵਾਈ ਤਾਂ ਗੁਰੂ ਕੋਲੋਂ ਲੱਭਣੀ ਹੈ ਨਾ, ਇਹ ਬਾਹਰੋਂ ਥੋੜੀ ਲੱਭਣੀ ਹੈ। ਮਹਾਰਾਜ ਕਹਿੰਦੇ

0: ਕੱਪੜਾ ਲਾ ਕੇ ਬੈਠੇ ਰਹੇ, ਪਰ ਮੇਰੇ ਨਿਰੰਕਾਰ ਵਾਹਿਗੁਰੂ ਜੀ ਦਾ ਅੰਤ ਨਹੀਂ ਕੋਈ ਪਾ ਸਕਿਆ। ਚਲੀ ਪੁੱਤਰੀ ਲੋਣ ਕੀ ਸਮੁੰਦ ਥਾ ਕਾ ਲੈਣ, ਅਨਾਥ ਨਾਥ ਆਪੇ ਭਈ ਪਲਟ ਕਹਿ ਕੋ ਬੈਣ। ਕਹਿੰਦੇ ਅੰਤ ਨਾ ਪਰਮਾਤਮਾ ਦਾ ਆਇਆ।
1: ਸੱਚੀ ਕੀਮਤ ਪਾਏ ਤਖਤ ਰਚਾਇਆ,
0: ਵਾਹਿਗੁਰੂ ਜੀ ਦਾ ਸੱਚਾ ਤਖਤ ਹੈ ਤੇ ਉਹਦੀ ਕੀਮਤ ਵੀ ਸੱਚੀ ਹੈ, ਉਹਦੀ ਬਾਹਰਲੀ ਕੀਮਤ ਨਹੀਂ ਪੈ ਸਕਦੀ ਜੀ, ਉਹਦਾ ਮੁੱਲ ਨਹੀਂ ਪੈ ਸਕਦਾ।
1: ਦੁਨੀਆ ਧੰਦਾ ਲਾਏ ਆਪ ਛਪਾਇਆ,
0: ਸਤਨਾਮ ਸ਼੍ਰੀ
1: ਵਾਹਿਗੁਰੂ।
0: ਦੁਨੀਆ ਨੂੰ ਧੰਦਿਆਂ ਵਿੱਚ ਲਾ ਕੇ ਤੇ ਆਪ ਛੁਪ ਕੇ ਬੈਠਾ ਹੋਇਆ, ਦੁਨੀਆ ਧੰਦਿਆਂ ਵਿੱਚ ਲੱਗ ਗਈ, ਕੋਈ ਇੱਧਰ ਲੱਗ ਗਿਆ ਕੋਈ ਉੱਧਰ ਲੱਗ ਗਿਆ। ਮਹਾਰਾਜ ਕਹਿੰਦੇ ਆਪ ਚੁੱਪ ਕਰਕੇ ਕੌਤਕ ਦੇਖ ਰਿਹਾ, ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰ ਇੱਕ ਖੇਡ ਜੀ ਖਿਲਾਰ ਕੇ ਆਪ ਉਹ ਦੇਖੀ ਜਾ ਰਿਹਾ ਹੈ ਕਿਹੜੀ ਖੇਡ ਖੇਡੀ ਜਾ ਰਹੀ ਹੈ। ਤਾਂ ਮਹਾਰਾਜ ਕਹਿੰਦੇ ਉਹ ਮੇਰਾ ਵਾਹਿਗੁਰੂ ਨਿਰੰਕਾਰ ਐਸਾ ਹੈ।
1: ਕਰਮ ਕਰਾਏ ਕਰਮ ਤੁਰਹੋ ਫੁਰਮਾਇਆ,
0: ਇਹ ਫੁਰਮਾਨ ਹੈ। ਤਾਂ ਮਹਾਰਾਜ ਕਹਿੰਦੇ ਜਿਹੜੇ ਦੇਵਤੇ ਨੇ ਉਹ ਧਰਮ ਦਾ ਕਰਮ ਕਮਾਉਂਦੇ ਨੇ, ਅਥਵਾ ਇਹ ਧੁਰ ਤੋਂ ਫੁਰਮਾਨ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਧਰਮ ਦਾ ਕਰਮ ਕਰਦੇ ਨੇ ਤੇ ਉਸ ਕਰਮ ਕਰਕੇ ਸਤਿਗੁਰੂ ਨਾਲ ਇੱਕ ਮਿੱਕ ਹੋ ਜਾਂਦੇ ਨੇ। ਗੁਰੂ ਹੋ ਗਿਆ ਸ਼ੋ ਸਮਾਪਤ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਸੱਚੇ ਵੈਦ ਕੋਲ ਆਈਏ, ਗੁਰੂ ਕੋਲ ਆਈਏ, ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਵਣ ਜੀ। ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦੇ ਆ, ਬੇਅੰਤ ਭੁੱਲਾਂ ਦੀਆਂ ਮਾਫੀਆਂ ਇੱਥੇ ਸਮਾਪਤੀ ਹੈ। ਸਭ ਦੀ ਹਾਜ਼ਰੀ ਪ੍ਰਵਾਨ, ਅੰਤਲੇ ਬਚਨ ਸਤਿਕਾਰ ਯੋਗ ਗਿਆਨੀ ਜੀ।

ਹਾਂ ਭਾਈ, ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦੇਵੇ, ਜਿਹੜਾ ਉਸ ਮਾਲ ਪ੍ਰਭੂ ਦਾ ਸਿਮਰਨ ਹੈ ਉਹਦੇ ਨਾਲ ਜੋੜ ਦੇਵੇ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਅਸਲੀ ਮਿੱਤਰ ਦੋਸਤ ਉਹੀ ਹੈ। ਸੋ ਆਓ ਇੰਨੀ ਸੇਵਾ ਪ੍ਰਵਾਨ ਕਰਨੀ ਹੋਈ ਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।

ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਾਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਅਪਾਰ ਬਖਸ਼ਾਂ ਮੇਰਾਂ ਕੀਤੀਆਂ। ਆਪ ਜੀ ਦੇ ਸੋਹਣੇ ਸ਼ਾਮ ਦੇ ਦੀਵਾਨ ਸਜੇ ਦੀਵਾਨਾਂ ਅੰਦਰ ਇਲਾਹੀ ਬਾਣੀ ਆਰਤੀ, ਸ਼ਬਦ ਕੀਰਤਨ, ਗੁਰਬਾਣੀ ਵਿਚਾਰ, ਆਪ ਜੀ ਦੀ ਸਿਫਤਸਲਾਹ ਦੇ ਕੀਰਤਨ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਸਰਬੱਤ ਸੇਵਾ ਨਿਭਾਉਂਦਿਆਂ, ਆਪ ਜੀ ਦੀ ਹਜ਼ੂਰੀ 'ਚ ਵਿਚਰਦਿਆਂ ਸੇਵਾ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਅੱਗੇ ਤੋਂ ਹੋਰ ਪ੍ਰੇਮ ਭਾਵਨਾ ਨਾਲ ਅਦਬ ਸਤਿਕਾਰ ਸਹਿਤ ਆਪ ਜੀ ਦੀ ਹਜ਼ੂਰੀ ਅੰਦਰ ਸੇਵਾ ਕਰਨ ਦੀ, ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ ਮਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਛਾ ਕਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ।

پائے بلندڑی بج گئی رکھندڑو پرب آپ

ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ

0: കോൽസുബായ
1: വാഹിഗുരു ജി കാ ഖാൽസ വാഹിഗുരു ജി കി ഫതേ സത്നാം ശ്രീ വാഹിഗുരു സാഹിബ് ജിയോ കീർത്തൻ സുഹലാ സുഹലാ രാഗ ഗൌഡി ദീപ് കി മഹലാ പഹലാ ഏകോ ഓംകാർ സത് ഗുരു പ്രസാദ ജയകർ കീർത്ത് ആഖിയേ കർത്തേ കൌഹേ വിചാരോ തിത് കർ ഗാവോ സുഹലാ സിവരോ സജനഹാരോ തും ഗാവോ മേരേ നിർപൗ കാ സുഹലാ ഓ വാരി ജിത് സുഹലേ സദാ സുഖ ഹോയ രഹാവ് നിത്ന ജീവ സമാലയൻ ദേഖേഗാ ദേവനഹാര തേരേ ദാനേ കീമത് നാ പവേ ਇਸ ਦਾਤੇ ਕਮਲ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸਜਣ ਅਸੀਂ ਸੁਣੀਆਂ ਜੋ ਹੋਵੇ ਸਾਹਿਬ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਸਿੱਖੋ ਵੇਸ ਅਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹੋ ਵਿਸ਼ਵੇ ਚਸੀਆਂ ਕਣੀਆਂ ਪੈਰਾਂ ਤਿੱਥੀ ਵਾਰੀ ਮਾਹੋ ਹੋਵਾ ਸੂਰਜ ਏ ਕੋਰੁ ਤਨੇ ਨਾਨਕ ਕਰਤੇ ਕੇ ਤੇਵੇਸ ਰਾਖ ਤਨਾਸੀ ਮਹਿਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਕਾਰਕਾ ਮੰਡਲ ਜਰਕ ਮੋਤੀ ਧੂਪ ਮਨੇ ਆਂਡੋ ਪਵਨ ਚਵਰੋ ਕਰੇ ਸਗਲ ਬਨ ਰਾਜ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਾ ਤੇਰੀ ਆਰਤੀ ਅਨਹਤ ਸ਼ਬਦ ਵਾਜੰਤ ਭੇਰੀ ਰਹੋ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਾਇਕ ਤੋਈ ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰਨ ਲੋਭਿਤ ਮਨੋ ਅੰਗ ਨੂੰ ਮੋਇਆ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾ ਵਾਸਾ ਰਾਗੋੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਮਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਉ ਖੰਡਾ ਹੈ ਅਬਨਾ ਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਖਨ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਔਦ ਗਟੈ ਜਿਨਸ ਰਹਿ ਨਾਰੇ ਮਨ ਗੁਰਮਿਲ ਕਾ ਸੁਆਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹ ਸਖਤ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਓ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਸਿੱਖ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਵੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜੇਠੇ ਸਭ ਦੁੱਖ ਜਾਏ ਤੇਗ ਬਹਾਦਰ ਸ਼ਹੀਦੀ ਹੈ ਕਰਨੌ ਨੇ ਦਾਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਏ

ਔਰ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਰ ਪਾਤਸ਼ਾਹ ਜੀ ਆਪ ਜੀਆਂ ਦੇ ਬਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੋਏ ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਹੋਏ ਸੋਲਾਂ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਦੇ ਅੱਗੇ ਦੁਸ਼ਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਦੇ ਬਾਣੀ ਦਾ ਭਾਵ ਸਭੋ ਸਾਧ ਸੰਗਤ ਦੇ ਹਿਰਦੇ ਵਿਛਾਉਣਾ ਅਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੁਖਾਸਨ ਆਸਨਾਂ ਤੇ ਬਿਰਾਜਮਾਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨਿਯਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਪਾੜੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ

पाठ कीरत की गुर राम दास राखो सरना एक अरदास पाठ कीरत की

ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੀ ਸਤਨ ਮਾਹੇ ਮਿਟਾ

ਨਾਨਕ ਤਿੰਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਿਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਅਨਿਕ ਮਾਇਆ ਰੰਗ ਤਿਕ ਨ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੀ ਮਾਰਗ ਜਾਤ ਇਕੇਲਾ, ਤੈ ਹਰ ਨਾਮ ਸੰਗੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਿਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੂਟ ਪਾਪ ਕੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰ ਕੇ ਬਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈਡੈ ਮਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਾ ਤ੍ਰਿਕਾ ਮਨ ਤੁਝ ਆਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਪਾਰ ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕਾ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨ ਭੰਗ, ਹਰ ਕਾ ਨਾਮ ਜਿਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀਂ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੁਆ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸੁਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ

जाकै सिमरन उदरी है नानक तिस बलिहार अष्टपति टूटी गाढ़न हार गोपाल सर्व जी आया पे प्रतपाल सगल की चिंता जिस मन माहे तिस्ते बिरता कोई नाहे रे मन मेरे सदा हर जाप अपना सी प्रभ्या पे आप अपन की आक चुना हुई जिसो प्राणी लोचै कोई तिस बिना ही तेरे किच काम गत नानक जबे कर नाम रूपवंत होए नाही मोह प्रभ की जो सगल घट सो है धनवंता हुए क्या को गर्भ है जा सब किछ तिसका दिया दर्भ है असूरा जे को कहावे प्रभ की कला बिना कहता वै जे को हुए बह दातार जिस दिन हार जाने गावा जिस गुर प्रसाद टूटे हो रोग नानक सोजन सदा रोग जो मंदिर को थम है तमन त्यो गुर का शब्द मन अस्तमन ज्यो पाखाना चढ़त रह प्राणी गुरु चरण लगत निष्ठर है ज्यो अंधकार दीपक प्रगास गुरु दर्शन देख मन होए विगास ज्यो माव ध्यान में मार्ग पावे त्यों साधु संग मिल जो प्रगटावे तिन संतन की बांचो तूर नानक की हर लोचा पूर मन मूर काहे बिल लाइये पूर्व लिखे का लिखिया पाइये दुख सुख प्रभ देवन हार अवर त्याग तू तिसै चितार जो कच करे सोई सुखमान भूला काहे फिरे अजान कौन बसताई तेरा संग लपट रो रस लुभि पतंग राम नाम जो फिर दे माहे नानक पछेती कर जाहे जिस वक्र को लैन तू आया राम नाम संतन कर पाया तज अभिमान लेहो मन मूल राम नाम हृदय मैं तोल लाद के संत संचाल अवर त्याग किया जंजाल धन धन कह सब कोए मुख उजल हर दर गह सोए व्यापार विरला व्यापार नानक ताकै सद बलिहार है चरण साध के तुय तुय पियो वर प्रसाद को अपना जियो साध की तूर करो स्नान साधु कर जाइये कुर्बान साध सेवा वट भागी पाई है साध संग हर कीर्तन गाई है अनेक विघन से साधु राखे हर गुण गाये अमृत रसचा कह उठ गई संत दर आया स्वर्ग सुख नानक ते पाया मृतक और जीवाल नहार भूखे को देवता दास सर्व निदान जागी दृष्टि माहे पूर्व लिखे का लहना पाए साब किश तिस्काव करने साब तिस साब किश तिस्काव करने जोग तिस बिंदु सर हुआ न होग जप जन सदा सदा दिन रहनी सब त्योच निर्मल करनी कर कृपा जिसको नाम दिया नानक सोजन निर्मल थी आ जा के मन गुर की परती तिस जने आवे हर प्रचीत भगत भगत सुनिए ते हो लोए जा के हृदय को हुए सच करनी सचता की रहत सच हृदय सत मुख कहत सची दृ सचाया कार सच वर्त सचा पासा पार ब्रह्म जिन सच कर जाता नानक सोजन सच समाता श्लोक रूप नर एक न रंग के चित्र गुण ते प्रभिन्न तिसे बुझाए नानका जिसु वै सुप्रसन्न अष्टपदि अविनाशी ब्रह्मन मैं राख मानु की तु प्रीत्याग तिस्ते पर नाही किच कोए सर्व निरंतर एको सोए आपे बिना आपे दाना गैर गंभीर गही सुजाना पार ब्रह्म परमेश्वर गोविंद कृपा निधान दयाल बख्शंद साथ तेरे की चरणी पाओ नानक कै मन हो नाओ मन सा पूर्ण सरना जोग जो कर पाया सोई होग हरण भरण जाकर नित्र फोर तिसका मंत्र न जाने होर अनदरु मंगल सजा कै सर्व थोक सुनिय करता कै राज मैं राजोग मैं जोगी तप मैं तपिस्तर ग्रिस्त मैं भोगी त्याए त्याए भगत सुख पाया नानक तिस पुर का किन्यंत न पाया जा की लीला की मिथमा नाहे सगल देव हारे गाहे पिता का जन्म के जाने पूत सगल पुरोई अपने सूत सुमत ज्ञान ध्यान जिन दे जिन दास नाम त्या वैसे त्यो गुण में जाकु परमाहे जन्म रह फिरिया वह जाय उच नीच के स्थान जैसा जना वह तैसा नानक जान नाना रूप नाना जाके रंग नाना पे करे करंग नाना बिद किन्नो विस्तार प्रभ बनासी एक अंकार नाना चलत करे किन माहे पूरे पूर्ण सब ठाए नाना बिदगर बणत बनाई अपनी कीमत आपे पाए सब कर तिसके सब तिसके ठाओ जब जब जीव है नानक कर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण
ਨਾਮ ਕੇ ਧਾਰੀ ਸੁਨਣ ਗਿਆਨ ਧਿਆਨ, ਨਾਮ ਕੇ ਧਾਰੀ ਆਗਾਸ ਪਾਤਾਲ, ਨਾਮ ਕੇ ਧਾਰੀ ਸਗਲ ਆਕਾਰ, ਨਾਮ ਕੇ ਧਾਰੀ ਪੁਰੀਆ ਸਭ ਭਵਨ, ਨਾਮ ਕੇ ਸੰਗੁਦਰੇ ਸੁਨ ਸ਼੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੁ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸਿਰ ਸੋ ਕਰਨੈ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਜਨ ਰਹੀ, ਗੁਰ ਕੇ ਬਚਨ ਪਦਾਰਥ ਲਹੀ, ਵੇ ਦਾਤੇ ਦੁਖ ਘਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵਟ ਭਾਗੀ, ਜਨ ਕੈ ਸੰਗੇ ਕਿਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸਤਪਦੀ, ਚਰਨ ਸਤ ਸਤ ਪਰਸੁਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਨਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਵਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸੁਤਾ, ਬੁਝਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭੇ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ, ਬਸ ਮਾਹਿਲੀ ਬਸਤ ਗਡਾਈ, ਤਾਕੋ ਭਿੰਨਾ ਕਹਿਣਾ ਜਾਈ, ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਵਧਾਰ ਹੈ, ਨਾਨਕ ਸੋ ਸੇਵਕ ਸਾਹ ਸਾਹ ਸੰਭਾਰੈ, ਆਪਣੇ ਜਨਕਾ ਪਰਦਾ ਢਾਕੇ ਢਾਕੈ, ਆਪਣੇ ਸੇਵਕ ਕੀ ਸਰਪ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤ ਮਿਤ ਕੋਇ ਨ ਲਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖੈ, ਜਿਸ ਕਾ ਸਾਸ ਨ ਕੱਢ ਤਾਪ, ਤਾਕੋ ਰੱਖ ਦੇ ਕਰਹਾਤ, ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤ ਬਿਰਥੇ ਜਾਤ, ਮਾਰਨ ਰੱਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੀ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਬਲਕ ਵਿਡਾਣੀ, ਬਾਰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਚਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਸੰਗ, ਨਾਮ ਰਜੋ ਜਨ ਤ੍ਰਿਪਤਾਨੇ, ਮੰਤਨ ਨਾਮੈ ਨਾਮ ਸੁਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸੁਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੂ, ਤਿਸ ਕਾ ਗੁਣ ਕਹਿ ਕਨ ਜਾਣੂ, ਆਠ ਪੈਰ ਪ੍ਰਭ ਸਹਿ ਹਜੂਰੇ, ਕਹੁ ਨਾਨਕ ਸਹੀ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨੇ ਆਪਣਾ ਤਿਨ ਜਨ ਦੇਹੇ, ਜਿਨ ਜਨੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਪਾਪ ਮਿਟਾਵੈ, ਵਰ ਸਿਆਣਪ ਸਗਲੀ ਚਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖੁਦਰੈ, ਨਾਨਕ ਹਰ ਗੁਣ ਗਾਓ ਅਸਪਦੀ,
ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ, ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਚਰੈ। ਸਤਿਗੁਰ ਸਿੱਕੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖਾ ਹਲਤ ਬਲ ਸੁਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਆਪ ਸਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵਿਚੈ ਸਤਿਗੁਰ ਕੈ ਪਾਤ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਸਾਪ ਕਰੇ, ਨਾਨਕ ਸੋ ਸੇਵ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਵ ਨਿਧਾਨ ਜੀ ਕਾ ਦਾਤਾ, ਅਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਾਨੁ ਜਿਨ ਮੈਂ ਪਾਰ ਬ੍ਰਹਮ, ਇੱਕੈ ਆਪ ਨਹੀਂ ਕਿਛ ਭਰਮੁ, ਸਹਿ ਸਿਆਨ ਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਸਫਲ ਦਰਸ਼ਨ ਭੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਗੈ ਗਵੇ। ਸੁਨ ਕਰ ਬਚਨ ਕਰਨ ਆਘਾਨੀ, ਮਨ ਸੰਤੋਖ ਆਤਮ ਪਤਿਆਨੀ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨੀ ਪਾਏ, ਨਾਨਕ ਜਿਸ ਭਾਵ ਹੈ ਤਿਸ ਲਈ ਮਿਲਾਏ। ਜੇ ਵਾਏ ਕੁਸ਼ਟ ਤਨੇਕ, ਸਤਿਪੁਰਖ ਪੂਰਨ ਬਵੇ, ਕਹੁ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈ ਸੁਖਦਾਈ, ਤਾਕੀ ਕੀਮਤ ਕਿੰਨੈ ਨ ਪਾਏ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹ ਅਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰ ਕਾ ਨਾਹੀ ਕਦੇ ਬਿਨਾ, ਜਾ ਕੈ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲੇ। ਸਚ ਉਪਦੇਸ਼ ਸੇਵਕੋ ਦੇ, ਮੋਹ ਮਾਇਆ ਕੈ ਸੰਗ ਨ ਲੇ, ਮਨ ਮੈਂ ਰਾਖੈ ਹਰ ਹਰੇਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਦੁਖ ਤੈ ਤੇ ਨਾਸੇ, ਤਬ ਤੁਮਾਏ ਠਾਠ ਵਰਤਾਏ, ਅਨੰਤ ਭਇਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁੱਕਾ ਨਿਰਭਉ ਹੋਏ ਵਸੇ, ਸਗਲ ਵਿਆਦ ਮੰਤੀ ਕੈ ਨਸੇ, ਜਿਸਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮਰਾਰੀ, ਥਿਤ ਪਾਏ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰ ਜਸ ਰਵਨ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾਨਾ ਹੀ ਕੋਏ, ਸਰਬ ਨਿਰੰਤਰ ਇੱਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨ ਚਾਲੈ ਬਿਨ ਭਜਨ, ਬਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਣਾ, ਨਾਨਕਿਓ ਧਨ ਸਾਰ ਅਸ਼ਟਪਦੀ, ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਔਰ ਉਪਾਅ ਸਮੀਤ ਵਿਸਾਰੋ, ਚਰਨ ਕਮਲ ਰਿਧ ਮੈਂ ਉਰਧਾਰੋ, ਕਰਨ ਕਾਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹੋ ਧਨ ਸੰਚੋ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕਾਸ ਰਾਖੋ ਮਨ ਮਾਈ, ਸਰਵ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਪਾਚੈ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰਮ ਕਦ ਲਾਏ, ਸਰਵ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪਰ

ਵਿਸਾਸ ਨਾਨਕ ਤਿੰਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਭਿਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਬੂ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਆਵਰ ਤਾਰਾ ਸਰਵ ਨੈਨਾ ਭਿਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸਾ ਪੀ ਸੁਨਾ ਆਵਣ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਰਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸੁਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਪੂਰਾ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੁੱਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਕਿਉ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਕਿਹੈ ਸੁਆਉ ਜਨ ਕੈ ਸੰਗ ਸਿਤਾਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਵਿਆ ਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਗੁਰ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗਨ ਸਾਗਰ ਤਰਹੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਧਾਰ ਉੱਤਮ ਸਲੋਕ ਸਾਧ ਕੇ ਬਚਨ ਅਵਲੀਕ ਲਾਲੇ ਰਤਨ ਸੁਣਤ ਕਮਾਵਤ ਹੋ ਤੁਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅਣਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਵੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜਿੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਤਾਰੀ ਨਾਨਕ ਨਿਭੇ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੀ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਹੁਰ ਨ ਹੋਵੇ ਆਵਣ ਜਾਨ ਹਰ ਤਨ ਕਾਠ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
सुंदर चतुर तत् का बेता समदर्शी एक दृष्टिता ए फल तिस जन कै मुख भनी गुरु नानक नाम वचन मन सुने एहो निदान जपै मन कोए सब जुग मैं ताकी गत होए गुण गोबिंद नाम धुन बाणी सिमरत शास्त्र वेद वकाणी सगल मतांत केवल हर नाम गोबिंद भगत कै मन विश्राम कूट परा सा संग मिटै संत कृपा ते जम ते चुटै जाकै मस्त कर्म प्रपाए साध शरण नानक ते आए जिस मन बसै सुनै लाए प्रीत तिस जन आवै हर प्रभु जीत जन मरण ताका दुख निवारै दुर्लभ देहे तत्काल उधारै निर्मल सुभा अमृतता की बानी एक नाम मन महिष मानी दुख रोग बिन से पै परम साध नाम निर्मलता के कर्म सब ते उच्चता की शोभा बनी नानक ए गुण नाम सुखमनी सब ते उच्च

ਅਨ ਨਾਮ ਅਨ ਛੇ ਜੁਗਾਤ ਆਜਿਚ ਨ ਬਾਤ ਅਨ ਝੰਜੁਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਠ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਆ ਪ੍ਰਸਾਦ ਕਰੁਣਾਲਯ ਹੈ ਅਰ ਘਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਯ ਹੈ ਸਰਬਨਾਸਯ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰਿਗੰਜਨ ਹੈ ਰੇ ਪ੍ਰਤਾਪਨ ਹੈ ਜਪ ਜਾਪਨ ਹੈ ਆਕਲੰ ਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਗ ਤਾਮਸੰਗ ਸਾਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰ ਬੇਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਨਕਾਮੇ ਭੁਜੰਗ ਪ੍ਰਯਾਸ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕ੍ਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕ੍ਰੀਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇਓ ਮਤ ਕੋ ਨ ਦੇਖੀਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਂਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ ਹੈ ਵੇਦ ਪੁਰਾਨ

बिनवंत नानक गुर चरण लागे वाजे अनहद तूरे।

ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਆ ਕੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਸਭਨਾਂ ਨੂੰ ਦਰੋਂ ਕਰੋ, ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਰਾਗੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਾਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ

ਪਰ ਮੁਸਲਮਾਨ ਜੋ ਗੁਰੂ ਪਿਆਰੇ ਖਾਲਸਾ ਜੀਓ ਵਡਭਾਗੀ ਹੋ ਜੋ ਗੁਰੂ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਤੁਰਕੀ ਬਾਣੀ ਸਰਵਣ ਕਰਕੇ ਲਾਹੇ ਲੈ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਨਾਮ ਬਾਣੀ ਨਾਲ ਪਿਆਰ ਬਣਾਈ ਰੱਖਣ, ਸਭਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਆਓ ਹੁਣ ਸਮਾਂ ਹੋ ਰਿਹਾ ਹੈ ਜੀ ਅੱਜ ਦੇ ਮੁੱਖ ਵਾਕ ਦੀ ਕਥਾ ਦਾ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਹਿਤ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਦਸਰਿਆਂ ਦੀਆਂ ਭੁੱਲਾਂ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਇਆ ਭੇਖ ਧਾਰੀ

जन्म मरण दुख जाय होवै सिफत खसम दी नूर अर सह कुर सह झटी है।

ਸਿਰ ਸਾਹਾਂ ਦਸਾਹੁ ਜਿਸ ਪਾਸ ਬੈਠਿਆ ਸੋਹੀਅ ਸਭਨਾ ਦਾ ਵੇਸਾ।

ਗੁਰੂ ਸਵਾਰੀ ਸੰਗਤ ਜੀ, ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਦੀ ਹਾਜ਼ਰੀ, ਦੂਰ ਦਰੇਡੇ ਘਰਾਂ ਵਿੱਚ ਅੰਮ੍ਰਿਤ ਬਾਣੀ ਦੀ ਹਾਜ਼ਰੀ ਲਵਾ ਰਹੇ ਗੁਰਸਿੱਖ ਮਾਈ ਭਾਈ ਜੀ, ਕਲਗੀਧਰ ਪਾਤਸ਼ਾਹ, ਬਾਜਾਂ ਵਾਲੇ ਮਾਹੀ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ, ਕਿਰਪਾ ਨਿਧ, ਰੂਹਾਨੀਅਤ ਦੇ ਭੰਡਾਰ, ਗੁਰੂ ਗਰੀਬ ਨਿਵਾਜ ਕੇ ਜ਼ਾਹਰ ਜ਼ਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਹਮੇ ਸੋਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਹੁਸਨ ਅਲ ਚਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜ਼ਕ ਰਹੀਮ ਹੈ, ਕੇ ਰੋਜ਼ੀ ਦੇਹੰਦ ਹੈ। ਸ਼ਬਦ ਗੁਰੂ ਜੀ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ, ਬਾਰਗਾਹ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾ ਦਰ ਸੁਣੀ ਪੁਕਾਰ, ਮਿਘ ਨੂੰ ਫੁਰਮਾਨ ਹੋਵਾ, ਵਰਸ ਹੋ ਕਿਰਪਾ ਧਾਰ, ਚਹਾ ਲਾਂਗੇ ਉਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੈ ਉਪਾਧ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੈ ਦਾਓ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ, ਗੁਰਮੁਖ ਭਲ ਕੇ ਉੱਠ ਕਰ, ਅੰਮ੍ਰਿਤ ਵੇਲੇ ਸਰਨਾ ਵੰਦਾ, ਗੁਰ ਕੈ ਬਚਨ ਵਿਚਾਰ ਕੈ, ਧਰਮਸਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਇ ਕੈ, ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਟਾਇ ਕੈ, ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ, ਗੁਰ ਚੇਲਾ ਚੇਲਾ ਗੁਰਸੰਦਾ, ਗੁਰਮੁਖ ਗਾਡੀ ਰਾਹੋ ਚਲੰਦਾ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਚਿੜੀ ਚੌਕੀ ਪਹੁ ਫੋਟੀ, ਵਗਣ ਬਹੁਤ ਤਰੰਗ, ਅਚਰਜ ਰੂ ਸੰਤਨ ਰਚੈ ਨਾਨਕ ਨਾਮ ਹੈ ਰੰਗ। ਨਾਮ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਮਾਈ ਭਾਈ ਗੁਰਸਿੱਖ ਬਹੁਤ ਹੀ ਪ੍ਰੇਮ ਵਿੱਚ ਸਤਿਗੁਰੂ ਜੀ ਦੇ ਦਰਬਾਰ ਦੀ ਹਾਜ਼ਰੀ ਭਰਦੇ ਨੇ। ਕਈ ਗੁਰੂ ਦੇ ਪਿਆਰੇ ਗੁਰਸਿੱਖ ਮਾਈ ਭਾਈ ਜੀ ਗੁਰੂ ਕੇ ਲੰਗਰਾਂ ਵਿੱਚ ਵੀ ਟਹਿਲ ਸੇਵਾ ਕਮਾਈ ਕਰਕੇ ਗੁਰੂ ਕਾ ਖੁਸ਼ਾ ਪ੍ਰਾਪਤ ਕਰਦੇ ਨੇ। ਗੁਰੂ ਕੀ ਹੀ ਕਿਰਪਾ ਵਰਤਦੀ ਹੈ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਸਹਿਬਾਨ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰੇ ਬਖਸ਼ੇ ਨੇ। ਵਡਭਾਗਿਆ ਨੇ ਜਿੱਥੇ ਗੁਰੂ ਦੇ ਦੀਦਾਰ ਕੀਤੇ ਨੇ ਉੱਥੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਅੱਜ ਜਿਸ ਵੇਲੇ ਸਤਿਗੁਰੂ ਜੀ ਤਖਤਾਂ ਤੇ ਪ੍ਰਕਾਸ਼ਮਾਨ ਹੋਏ, ਰੋਜ਼ਾਨਾ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੁੰਦੀ ਹੈ, ਅੱਜ ਦੇ ਅੰਮ੍ਰਿਤ ਬਚਨ, ਦਰਗਾਹੀ ਬੋਲ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 728 ਤੇ ਬਿਲਕੁਲ ਉੱਪਰ ਸ਼ਬਦ ਸੁਭਾਇਮਾਨ ਹੈ, ਸੋਹੀ ਰਾਗ ਦੀ ਆਰੰਭਤਾ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ
ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਸੇਤ ਰਚਿਓ ਜਗ ਸਾਗਰ ਕੋ, ਸਭ ਖੰਡ ਪਖੰਡਨ ਸ਼ੋਰ ਸ਼ਰਾਬਾ, ਕੀਰਤ ਗਾਏ ਸੁਣੈ ਪ੍ਰਭੂ ਕੀ, ਤਨਹੰਗ ਤਜੀਐ ਲਖ ਰੰਗ ਸਹਾਬਾ, ਰੰਕ ਧਣੀ ਦੁਖ ਪਾਰ ਪਰੈ, ਅਵਲੋਕਤ ਹੈ ਨਿਜ ਰੂਪ ਅਜਾਬਾ, ਦੇਵਨ ਦੇਵ ਸਦਾ ਪਦ ਸੇਵਾ, ਜਾਹਰ ਪੀਰ ਗੁਰੂ ਜਗ ਬਾਬਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ।

ਓਮਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਸਤ ਨਾਸ ਤੋਂ ਰਹਿਤ ਹੈ, ਵਾਸਤਕ ਵਿੱਚ ਹੈ, ਜੋ ਦਿਸ ਰਿਹਾ ਸੋ ਨਾਸਵੰਤ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਣਸੈ ਇੱਕ ਅਸਥਰ ਮਨ, ਅਚਰਜ ਲਖਿਓ ਨ ਜਾਈ, ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ, ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ, ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ, ਜਣ ਨਾਨਕ ਜਗ ਜਾਨਿਓ ਮਿਥਿਆ, ਰਹਿਓ ਰਾਮ ਸਰਨਾਈ। ਨਵੇਂ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੁਆਲੇ ਝਾਤ ਮਾਰੀਏ, ਸਭ ਮਿਥਿਆ ਹੈ ਤੇ ਮਿਥਿਆ ਜਾਣ ਕੇ ਗਰੀਬ ਨਿਵਾਜ ਤੁਹਾਡੀ ਬਾਰਗਾਹ ਵਿੱਚ ਆ ਗਏ ਆ, ਤੁਸੀਂ ਤਾਂ ਜੁਗੋ ਜੁਗ ਅਟਾਲੋ, ਨਾਮ ਤੁਹਾਡਾ ਪ੍ਰਸਿੱਧ ਹੈ ਪ੍ਰਗਟ ਹੈ, ਅਤੇ ਨਾਮ ਕਰਕੇ ਸਾਰੀ ਸ੍ਰਿਸ਼ਟੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ। ਇੱਕ ਕੇਵਲ ਤੂੰ ਹੈ, ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਕਰਤਾ, ਕੇਵਲ ਕਰਨ ਵਾਲਾ ਤੂੰ ਹੈ, ਪੁਰਖ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਨਿਰਭਉ ਡਰ ਤੋਂ ਰਹਿਤ ਹੈ ਸਭ ਸੰਸਾਰ ਦੇ ਅੰਦਰ, ਜੀਵ ਭੈ ਦੇ ਅੰਦਰ ਨੇ, ਨਿਰਵੈਰ ਵੈਰ ਭਾਵ ਤੋਂ ਰਹਿਤ ਉਹ ਅਕਾਲ ਸਰੂਪ, ਕੋਈ ਮੂਰਤੀ ਨਹੀਂ ਉੱਕਰੀ ਹੋਈ, ਅਥਵਾ ਕਾਲ ਤੋਂ ਰਹਿਤ ਉਹ ਅਜੂਨੀ ਸੋ ਮੁਖ ਜਲੋ ਜਿਤ ਕੈ ਠਾਕੁਰ ਜੂਨੀ, ਸਹਿ ਭੰਗ ਸੁਤੇ ਪ੍ਰਕਾਸ਼ ਹੋ, ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ। ਮੂਲ ਮੰਤਰ ਮਹਾਰਾਜ ਵਰਣਨ ਕਰਕੇ

ਗੁਰੂ ਸਵਾਰੀ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਬਾਹਰਲੇ ਭਾਂਡੇ ਦਾ ਪਾਵਨ ਭਾਂਡੇ ਦਾ ਉਪਦੇਸ਼ ਦੇ ਕੇ, ਜਿਵੇਂ ਬਾਹਰਲਾ ਭਾਂਡਾ ਹੈ, ਕੋਈ ਬਰਤਨ ਹੈ ਸਾਫ ਸੁਥਰੇ ਦੇ ਵਿੱਚ ਤਾਂ ਵਸਤੂ ਪੈ ਸਕਦੀ ਹੈ, ਵਾਸਤਕ ਵਿੱਚ ਵੇਖਿਆ ਜਾਵੇ ਭਾਂਡੇ ਕਈ ਤਰ੍ਹਾਂ ਦੇ ਨੇ, ਸਟੀਲ ਦੇ ਭਾਂਡੇ ਨੇ, ਕਹਿ ਦੇ ਭਾਂਡੇ ਨੇ, ਕਹਿ ਦਾ ਭਾਂਡਾ ਹੈ, ਕਿਹੋ ਜਿਹਾ ਭਾਂਡਾ ਹੈ, ਵੇਖਣ ਨੂੰ ਤਾਂ ਉਹਦੀ ਚਮਕ ਬਹੁਤ ਹੁੰਦੀ ਹੈ। ਜਿਵੇਂ ਜਿਵੇਂ ਉਹਨੂੰ ਮਾਂਜੀ ਜਾਈਏ ਤੇਵੇਂ ਤੇਵੇਂ ਉਸ ਬਰਤਨ ਭਾਂਡੇ ਵਿੱਚੋਂ ਕਾਲਖ ਨਿਕਲਦੀ ਜਾਂਦੀ ਹੈ, ਜਿਹਨੂੰ ਗਰੀਬ ਨਿਵਾਜ ਕਹਿੰਦੇ, ਉੱਜਲ ਕਹਿਹਾ ਚਿਲਕਣਾ, ਓਟ ਮਕਾਲੜੀ ਮਸ ਧੋਤਿਆਂ ਜੂਠ ਨਾ ਉੱਤਰ, ਜੇ ਸੌ ਧੋਵਣ ਤਿਸ, ਭਾਵੇਂ ਸੌ ਵਾਰ ਲੱਖਾਂ ਵਾਰ ਧੋਤਾ ਜਾਵੇ ਉਹ ਕੇਵਲ ਕਾਲੋਂ ਫਿਰ ਵੀ ਉਹਦੇ ਚੋਂ ਨਿਕਲਦੀ ਜਾਂਦੀ ਹੈ। ਜਿੱਥੇ ਇਹ ਕਹਿ ਦਾ ਭਾਂਡਾ ਹੈ, ਸਟੀਲ ਦੇ ਭਾਂਡੇ ਨੇ, ਹੋਰ ਕਈ ਤਰ੍ਹਾਂ ਦੇ ਬਰਤਨ ਨੇ, ਕਈਆਂ ਕੋਲ ਬਹੁਤ ਪਹੁੰਚ ਵਾਲਿਆਂ ਕੋਲ ਸੋਨੇ ਚਾਂਦੀ ਦੇ ਵੀ ਭਾਂਡੇ ਹੋਣਗੇ, ਪਰ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਲੋਹੇ ਦੇ ਭਾਂਡੇ ਨੂੰ ਮਹਾਨਤਾਈ ਦਿੱਤੀ ਹੈ। ਜਿਸ ਵੇਲੇ ਗਰੀਬ ਨਿਵਾਜ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ, ਕੇਵਲ ਫਿਰ ਉੱਥੇ ਲੋਹੇ ਦਾ ਸਰਬ ਲੋਹ ਦਾ ਭਾਂਡਾ ਜਿਹੜਾ ਹੈ ਮਹਾਰਾਜ ਨੇ ਉਹਨੂੰ ਹੀ ਵਰਤਨਾ ਕੀਤਾ, ਤੇ ਲੋਹੇ ਦਾ ਹੀ ਜਿਹੜਾ ਖੰਡਾ ਉਹਦੇ ਵਿੱਚ ਫੇਰ ਕੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਸੀ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁਧ ਕੋ ਜਾਵੋ। ਚਾਹੇ ਸੋਨੇ ਦਾ ਭਾਂਡਾ ਹੋਵੇ, ਚਾਹੇ ਚਾਂਦੀ ਦਾ ਭਾਂਡਾ ਹੋਵੇ, ਅਗਰ ਲਿਬੜੇ ਹੋਏ ਭਾਂਡੇ ਵਿੱਚ, ਮੈਲੇ ਭਾਂਡੇ ਵਿੱਚ ਦੁੱਧ ਪੈ ਜਾਵੇ ਤਾਂ ਦੁੱਧ ਸਾਫ਼ ਨਹੀਂ ਰਹਿ ਸਕਦਾ, ਉਹ ਖਰਾਬ ਹੋ ਜਾਵੇਗਾ। ਦੁੱਧ ਦੀ ਬਾਤ ਤਾਂ ਇੱਕ ਪਾਸੇ ਹੈ, ਅਗਰ ਜੇ ਉਹਦੇ ਵਿੱਚ ਕੋਈ ਵੀ ਪਦਾਰਥ ਪਾਇਆ ਜਾਵੇ ਤੇ ਉਹਦੇ ਵਿੱਚੋਂ ਵੀ ਬਦਬੂ ਆ ਸਕਦੀ, ਕਿਉਂਕਿ ਭਾਂਡਾ ਮੈਲਾ ਹੈ। ਬਾਹਰਲੇ ਭਾਂਡੇ ਨੂੰ ਸਾਫ਼ ਕਰਕੇ ਵਸਤੂ ਪਾਈ ਹੋਈ ਕੁਝ ਸਮਾਂ ਟਿਕ ਸਕਦੀ ਹੈ, ਰਹਿ ਸਕਦੀ ਹੈ। ਤਾਂ ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰਦੇ, ਸਰੀਰ ਇੱਕ ਭਾਂਡਾ ਹੈ, ਤੇਰਾ ਹਿਰਦਾ ਰੂਪੀ ਭਾਂਡਾ ਹੈ, ਗੁਰੂ ਦੇ ਸ਼ਬਦ ਦੁਆਰੇ ਨੂੰ ਸਾਫ਼ ਕਰ। ਤਾਂ ਮਹਾਰਾਜ ਕਹਿੰਦੇ, ਜਦੋਂ ਗੁਰੂ ਦੇ ਉਪਦੇਸ਼ ਦੁਆਰੇ ਨੂੰ ਧੋਵੇਂਗਾ ਤਾਂ ਗੁਰੂ ਦੇ ਨਾਮ ਰੂਪੀ ਜਿਹੜਾ ਦੁੱਧ ਹੈ, ਸਤਿਗੁਰੂ ਜੀ ਦੇ ਨਾਮ ਰੂਪੀ ਦੁੱਧ ਹੈ, ਤੇਰੇ ਹਿਰਦੇ ਵਿੱਚ ਟਿਕ ਜਾਵੇਗਾ। ਜਿਵੇਂ ਸਿੱਧਾਂ ਨੇ ਮਹਾਰਾਜ ਨੂੰ ਸਵਾਲ ਕੀਤਾ ਸੀ, ਤੁਸਾਂ ਤੇ ਆ ਸਰੀਰ ਰੂਪੀ ਭਾਂਡਾ ਹੀ ਖਰਾਬ ਕਰ ਦਿੱਤਾ ਹੈ, ਪਹਿਲਾਂ ਤੁਸਾਂ ਨੇ ਉਦਾਸੀਆਂ ਮਹਾਤਮਾ ਵਾਲੇ ਕੱਪੜੇ ਪਾ ਕੇ ਪ੍ਰਚਾਰ ਕੀਤਾ, ਹੁਣ ਤੁਸੀਂ ਗ੍ਰਿਸਤੀ ਬਣ ਗਏ ਹੋ, ਗ੍ਰਿਸਤੀਆਂ ਦੇ ਸਰੀਰ ਰੂਪੀ ਭਾਂਡੇ ਨੂੰ ਨਕਾਰਦੇ ਸਨ ਵੀ ਇਹ ਸਰੀਰ ਰੂਪੀ ਭਾਂਡੇ ਗ੍ਰਿਸਤੀਆਂ ਦੇ ਮੈਲੇ ਹੁੰਦੇ ਨੇ। ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਉਪਦੇਸ਼ ਬਖਸ਼ਿਆ ਸੀ, ਜੇ ਤੁਸੀਂ ਗ੍ਰਿਸਤੀਆਂ ਦੇ ਸਰੀਰ ਰੂਪੀ ਭਾਂਡੇ ਨੂੰ ਮੈਲਾ ਹੀ ਜਾਣਦੇ ਹੋ ਤੇ ਫਿਰ ਉਹਨਾਂ ਦੇ ਘਰੋਂ ਟੁੱਕੜ ਮੰਗਣ ਕਿਉਂ ਜਾਂਦੇ ਹੋ। ਸਾਹਿਬਾਂ ਨੇ ਬੜੇ ਪਿਆਰੇ ਬੋਲ ਜਿਹੜੇ ਕਹੇ ਸਨ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲੀ ਵਾਰ ਦੀ ਪੌੜੀ ਵਿੱਚ ਕਲਮ ਬੰਦ ਕੀਤੇ ਨੇ, ਖਾਧੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ, ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿਟਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨ ਆਈ, ਭੇਖ ਉਤਾਰ ਉਦਾਸ ਦਾ ਵੱਤ ਸੰਸਾਰੀ ਰੀਤ ਚਲਾਈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਨਾਨਕ ਆਖੇ ਭੰਗਰਨਾਥ ਤੇਰੀ ਮਾਂ ਭੁਚੱਜੀ ਆਈ, ਬੁੱਧੀ ਰੂਪੀ ਮਾਂ, ਗੋਰਖ ਰੂਪੀ ਮਾਂ, ਜਿਹਨੇ ਤੈਨੂੰ ਹਿਰਦੇ ਰੂਪੀ ਭਾਂਡੇ ਧੋਣ ਦਾ ਵੱਲ ਨਹੀਂ ਸਿਖਾਇਆ, ਜਾਚ ਨਹੀਂ ਸਿਖਾਈ। ਨਾਨਕ ਆਖੇ ਭੰਗਰਨਾਥ ਤੇਰੀ ਮਾਂ ਭੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਹੋ ਭਾਏ ਕਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਸਤ ਛੱਡ ਫਿਰ ਉਹਨੂੰ ਕਰ ਮੰਗਣ ਜਾਈ, ਵਿਣ ਦਿੱਤੇ ਕਿਛ ਹੱਥ ਨਾ ਆਈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਹੜੇ ਇਸ ਸਰੀਰ ਰੂਪੀ ਹਿਰਦੇ ਰੂਪੀ ਭਾਂਡੇ ਨੂੰ ਸਵਾਰਦੇ ਨੇ ਗੁਰੂ ਦੇ ਉਪਦੇਸ਼ ਦੁਆਰੇ, ਤਾਂ ਫਿਰ ਉਹ ਨਾਮ ਦੀ ਵਸਤੂ ਜਿਹੜੀ ਹੈ, ਨਾਮ ਰੂਪੀ ਦੁੱਧ ਜਿਹੜਾ ਹੈ, ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦਾ। ਦੁੱਧ ਨੂੰ ਜਮਾਉਣ ਵਾਸਤੇ, ਦਹੀਂ ਜਮਾਉਣ ਵਾਸਤੇ ਜਾਗ ਲਾਈ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ, ਦੁੱਧ ਕਰਮ ਫੁੱਲ ਸੁਰਤ ਸਮਾਇਨ,
ਹੋਏ ਨਿਰਾਸ ਜਵਾਬ। ਨਿਰਾਸ ਦਾ ਅਰਥ ਹੈ ਵਿਰਾਗ, ਨਿਰਾਸ ਦਾ ਅਰਥ ਹੈ ਤਿਆਗ, ਪਦਾਰਥਾਂ ਵਿੱਚ ਰਹਿੰਦਿਆਂ ਵਿਰਾਗ। ਜੋ ਉਪਦੇਸ਼ ਰੂਪੀ ਦੁੱਧ ਮਿਲਿਆ ਸੁਰਤ ਦੁਆਰੇ ਜਿਹੜਾ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਣਾ ਹੈ ਤਾਂ ਮਹਾਰਾਜ ਕਹਿੰਦੇ ਜਾਗ ਲਾਉਣਾ ਕਰ। ਜਦੋਂ ਦੁੱਧ ਜਾਗ ਲੱਗ ਜਾਂਦੀ, ਦਹੀਂ ਜੰਮ ਜਾਂਦਾ, ਫਿਰ ਉਹਨੂੰ ਰਿੜਕਿਆ ਜਾਂਦਾ ਹੈ। ਅਗਰ ਵਧੇਰੇ ਰਿੜਕਿਆ ਜਾਵੇ ਤਾਂ ਮੱਖਣ ਨਹੀਂ ਮਿਲਦਾ, ਵਿੱਚੇ ਘੁਲ ਜਾਂਦਾ ਹੈ। ਸਵਾਣੀਆਂ ਸਤਵੰਤੀਆਂ ਬੀਬੀਆਂ ਬਹੁਤ ਸਹਿਜ ਨਾਲ ਉਹਨੂੰ ਰਿੜਕਿਆ ਕਰਦੀਆਂ ਸਨ ਅਤੇ ਬੜੇ ਸਹਿਜੇ ਸਰਲ ਜੇ ਬਹੁਤਾ ਮੱਖਣ ਦਾ ਗੁੱਛਾ ਜਿਹੜਾ ਸੀ ਆ ਜਾਇਆ ਕਰਦਾ ਸੀ। ਇਸੇ ਤਰ੍ਹਾਂ ਜਦੋਂ ਨਾਮ ਰੂਪੀ ਤੱਤ ਲੈਣਾ ਹੈ ਤਾਂ ਮਹਾਰਾਜ ਕਹਿੰਦੇ ਇੱਥੇ ਜਲਦਬਾਜ਼ੀ ਕੋਈ ਨਹੀਂ ਹੈ, ਇੱਥੇ ਸਹਿਜ ਦੀ ਲੋੜ ਹੈ। ਜਿਹਨੂੰ ਗਰੀਬ ਨਿਵਾਜ ਕਹਿੰਦੇ ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਤਨ ਕਰ ਮਟੁਕੀ। ਇਹ ਸਰੀਰ ਜਿਹੜਾ ਤੇਰੀ ਮਾਟੀ ਹੈ, ਭਾਵ ਭਾਂਡਾ ਦੁੱਧ ਰਿੜਕਣ ਵਾਲਾ। ਤਨ ਕਰ ਮਟਕੀ ਮਨ ਮਾਹੇ ਬਲੋਈ, ਤੇ ਮਨ ਵਿੱਚ ਮਧਾਣੀ ਹੈ, ਸਰੀਰ ਭਾਂਡਾ ਹੈ ਤੇ ਮਨ ਮਧਾਣੀ ਹੈ। ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ ਤੇ ਸ਼ਬਦ ਦੀ ਜਾਗ ਲੱਗੀ ਹੈ। ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ, ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ। ਮਹਾਰਾਜ ਕਹਿੰਦੇ ਇਉਂ ਭਾਵ ਇਹਨੂੰ ਰਿੜਕਣਾ ਕਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਪ ਹੋ ਤਾਂ ਏਕੋ ਨਾਮਾ ਅਵਰ ਨਰਾ ਫਲ ਕਾਮਾ, ਸਾਧ ਸੰਗਤ ਭਜ ਕੇਵਲ ਨਾਮ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਹਾਰਾਜ ਜੀ ਗਰੀਬ ਨਿਵਾਜ ਕਹਿੰਦੇ ਅਵਰ ਨਰਾ ਫਲ ਕਾਮਾ, ਭਾਈ ਹੋਰ ਜਿਹੜੇ ਕਰਮ ਨੇ ਨਾਮ ਤੋਂ ਬਿਨਾਂ ਉਹ ਸਾਰੇ ਬੇਅਰਥ ਨੇ। ਇਸ ਕਰਕੇ ਗਰੀਬ ਬਨਵਾਸ ਜੀ ਨੇ ਬਖਸ਼ਿਸ਼ ਕੀਤੀ ਹੈ, ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੇ ਗਤ ਪਾਵੈ, ਔਰ ਧਰਮ ਤਾਂ ਕੇ ਸਮ ਨਾਹਿਨ ਇਹ ਬਿਦ ਬੇਦ ਬਤਾਵੈ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ, ਰਸਨ ਰਮਤ ਸੁਣਤ ਸੁਖ ਸਰਵਣ, ਚਿਤ ਚੇਤੇ ਸੁਖ ਹੋਈ, ਕਹੋ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ ਰਹਾਉ। ਇਹੋ ਮਨ ਈਟੀ ਹਾਥ ਕਰਾਹ, ਫੁਣ ਨੇਤਰੋ ਨੀ ਦਨ ਆਵੈ। ਮਨ ਦੀ ਭੜਕਣਾ ਹੈ ਨਾ, ਜਿਸ ਵੇਲੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਦੁੱਧ ਰਿੜਕਿਆ ਜਾਂਦਾ ਮਧਾਣੀ ਦੇ ਨਾਲ, ਉਹਨੂੰ ਇੱਕ ਨੇਤਰਾ ਪਾਇਆ ਜਾਂਦਾ ਹੈ। ਜਦੋਂ ਨੇਤਰਾ ਰੱਸੀ ਜਿਹੜੀ ਹੈ ਚਾਰ ਚੁਫੇਰੇ ਘੁਮਾਈ ਜਾਂਦੀ ਹੈ ਤੇ ਥੋੜੀਆਂ ਜਿਹੀਆਂ ਛੋਟੀਆਂ ਜਿਹੀਆਂ ਗੀਟੀਆਂ ਜਿਹੜੀਆਂ ਲੱਕੜ ਦੀਆਂ ਹੁੰਦੀਆਂ ਜਿਵੇਂ ਗੁੱਲੀ ਹੁੰਦੀ ਹੈ, ਉਹਨੂੰ ਪਾਇਆ ਜਾਂਦਾ। ਉਹ ਫੜ ਕੇ ਦੋਨੋਂ ਜਿਹੜੀਆਂ ਗੁੱਲੀਆਂ ਨੇ ਦੁੱਧ ਨੂੰ ਰਿੜਕਿਆ ਜਾਂਦਾ, ਮਧਾਣੀ ਜਿਹੜੀ ਹੈ ਉਹ ਦਹੀਂ ਵਿੱਚ ਚੱਲਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਵੇਂ ਉਹ ਗੁੱਲੀਆਂ ਜਿਹੜੀਆਂ ਨੇ ਲੱਕੜ ਦੀਆਂ ਪਕੜੀਆਂ ਜਾਂਦੀਆਂ ਨੇ, ਮਨ ਈਟੀ ਇਹ ਮਨ ਰੂਪੀ ਜਿਹੜੀਆਂ ਗੀਟੀਆਂ ਨੇ, ਮਹਾਰਾਜ ਕਹਿੰਦੇ ਮਨ ਨੂੰ ਪਕੜ ਲਾ, ਮਨ ਨੂੰ ਪਕੜ ਲਾ, ਗੁਰੂ ਅੱਗੇ ਅਰਦਾਸ ਕਰ ਮੇਰਾ ਮਨ ਵਸ ਆ ਜਾਵੇ। ਮਹਾਰਾਜ ਮੈਂ ਆਪਣੇ ਆਪ ਨਹੀਂ ਜੇ ਪਕੜ ਸਕਦਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਾਹਿਬ ਜੀ ਕਹਿੰਦੇ ਯਤਨ ਕਰ ਮਨ ਨੂੰ ਪਕੜ ਕੇ, ਬੁੱਧੀ ਰੂਪੀ ਹੱਥਾਂ ਨਾਲ ਮਨ ਰੂਪੀ ਗੀਟੀਆਂ ਨੂੰ ਪਕੜ ਕੇ ਤੇ ਰਿੜਕ, ਹੁਣ ਨੇਤਰੋ ਨੀਂਦ ਨਾ ਆਵੇ, ਤੇ ਇਉਂ ਨੇਤਰਾ ਘੁਮਾ ਤੇਰੇ ਅੱਖਾਂ ਵਿੱਚ, ਨੇਤਰਾਂ ਵਿੱਚ ਅਵਿਦਿਆ ਦੀ ਅਗਿਆਨ ਦੀ ਨੀਂਦ ਨਾ ਆਵੇ। ਅਗਰ ਜਿਸ ਵੇਲੇ ਰਿੜਕਦੇ ਹੋਏ ਨੇਤਰੇ ਨਾਲ ਧਿਆਨ ਨਾ ਦਿੱਤਾ ਜਾਵੇ, ਸਾਵਧਾਨੀ ਨਾ ਹੋਵੇ, ਤੇ ਸ਼ੁਲਕ ਐਸੀ ਵੱਜਦੀ ਹੁੰਦੀ ਸੀ, ਦੇਖੀਦਾ ਸੀ ਉਹ ਸਾਰੀ ਮਧਾਣੀ ਪਾਸੇ ਟੇਢੀ ਹੋ ਜਾਂਦੀ ਸੀ ਤੇ ਦਹੀਂ ਕਈ ਵਾਰ ਡੁੱਲ ਵੀ ਜਾਂਦਾ ਹੈ। ਮਹਾਰਾਜ ਕਹਿੰਦੇ ਸਾਵਧਾਨ ਹੋ ਕੇ ਇਕਾਗਰਤਾ ਦੇ ਨਾਲ ਅਵਿਦਿਆ ਰੂਪੀ ਨੀਂਦ ਨੂੰ ਦੂਰ ਕਰਕੇ ਤੇ ਰਿੜਕਣਾ ਕਰ, ਮਥਨਾ ਕਰ, ਤੇ ਜਦੋਂ ਮਥੇਗਾ ਤੇ ਕੀ ਹੋਵੇਗਾ, ਰਸਨਾ ਨਾਮ ਜਪੋ ਤਬ ਮਥੀਐ, ਰਸਨਾ ਦੁਆਰੇ ਜੋ ਨਾਮ ਜਪਣਾ ਰਿੜਕਣਾ ਹੈ। ਇਨ ਬਿਦ ਅੰਮ੍ਰਿਤ ਪਾਵਹੁ, ਇਸ ਵਿਧੀ ਦੇ ਨਾਲ ਤਤ ਸਿਧਾਂਤ ਅੰਮ੍ਰਿਤ ਜਿਹੜਾ ਹੈ ਉਹ ਤੇਰੇ ਹਿਰਦੇ ਵਿੱਚੋਂ ਹੀ ਪ੍ਰਗਟ ਹੋ ਜਾਵੇਗਾ, ਤੇਰੇ ਹਿਰਦੇ ਵਿੱਚੋਂ ਹੀ ਮੱਖਣ ਆ ਜਾਵੇਗਾ। ਸੰਤੋ ਮਾਖਣ ਖਾਇਆ ਛਾਸ਼ ਪੀਆ ਸੰਸਾਰ, ਜਿਵੇਂ ਬੀਬੀ ਅਮਰੋ ਜੀ ਦੁੱਧ ਰਿੜਕਦਿਆਂ ਰਿੜਕਦਿਆਂ ਤਤ ਸਿਧਾਂਤ ਲੈਂਦੇ ਸਨ।
ਮਨ ਸੰਪਟ ਜਿਤ ਸਤ ਸਰਨਾਵਣ ਭਾਵਣ ਪਾਤੀ ਤ੍ਰਿਪਤ ਕਰੈ। ਸੰਪਟ ਹੁੰਦਾ ਡੱਬਾ, ਮਨ ਨੂੰ ਸੰਪਟ ਬਣਾ। ਤਾਂ ਮਹਾਰਾਜ ਕਹਿੰਦੇ ਸੱਤ ਦੇ ਸਰੋਵਰ ਵਿੱਚ ਇਸ਼ਨਾਨ ਕਰ, ਭਾਵਨਾ ਦੇ ਪੱਤਰ ਲੈ ਕੇ ਤੇ ਗੁਰੂ ਦੀ ਪੂਜਾ ਕਰ, ਗੁਰੂ ਪ੍ਰਸੰਨ ਹੋ ਜਾਵੇਗਾ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ। ਸੇਵਕ ਬਣ ਕੇ ਮਹਾਰਾਜ ਕਹਿੰਦੇ ਉਹਦੇ ਸ਼ਬਦ ਦੁਆਰੇ ਉਹਦੀ ਪੂਜਾ ਕਰ, ਸ਼ਬਦ ਤੋਂ ਬਿਨਾਂ ਪੂਜਾ ਨਹੀਂ ਹੈ। ਭਾਵ ਪ੍ਰਾਣ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਚੱਲਦੇ ਨੇ ਉਹਨਾਂ ਚਿਰ ਸ਼ਬਦ ਦਾ ਅਭਿਆਸ ਇਹੀ ਗੁਰੂ ਦੀ ਪੂਜਾ ਹੈ। ਇਨ ਬਿਦ ਸਾਹਿਬ ਰਵਤ ਰਹਿ, ਜੇ ਇਸ ਵਿਧੀ ਨਾਲ ਮਹਾਰਾਜ ਜੀ ਕਹਿੰਦੇ ਤਤ ਸਿਧਾਂਤ ਨੂੰ ਲਵੇਗਾ ਤਾਂ ਪ੍ਰਾਪਤ ਹੋ ਸਕਦਾ ਹੈ। ਕਹੇ ਦੇ ਕਹੇ ਕਹੇ ਦੇ ਕਹਿ ਕਹੇ ਕਹੇ ਜਾਹੋ ਤੁਮ ਸਾਰੇ ਅਵਰ ਨਾ ਕੋਈ ਧਨ ਗਰੀਬ ਨਿਵਾਜ। ਗੁਰਦੇਵ ਸੱਚੇ ਪਾਤਸ਼ਾਹ ਜੀ ਅੰਤ ਵਿੱਚ ਕਿਰਪਾ ਕਰਦੇ ਨੇ, ਗਰੀਬ ਨਿਵਾਜ ਕਹਿਣ ਵਾਲੇ ਜਾਂ ਹੁਣ ਕਹਿ ਰਹੇ ਨੇ ਜਾਂ ਅੱਗੇ ਕਹਿਣਗੇ ਸੰਸਾਰ ਤੋਂ ਚਲੇ ਜਾਣਗੇ, ਪਰ ਤੁਮ ਸਾਰ ਅਵਰ ਨਾ ਕੋਈ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ, ਤੁਸੀਂ ਤਾਂ ਜੁਗੋ ਜੁਗ ਅਟਾਲੋ। ਇਉਂ ਕਹਿ ਲਈਏ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਾਂ ਇਉਂ ਕਹਿ ਲਈਏ ਕੱਲ ਮੁੱਖ ਵਾਕ ਆਇਆ ਸੀ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਭਗਤਹੀਣ ਨਾਨਕ ਜਨ ਜੰਪੈ ਹੌਸਾ ਲਾਹੀ ਸੱਚਾ ਸੋਈ। ਗਰੀਬ ਨਿਵਾਜ ਮੈਂ ਭਗਤੀ ਤੋਂ ਹੀ ਨਾ ਹਾਂ, ਬੰਦਗੀ ਤੋਂ ਸੱਖਣਾ ਹਾਂ। ਨਾਨਕ ਜਨ ਜੰਪੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਤੁਹਾਡੇ ਜਸ ਨੂੰ, ਕਹਿ ਰਹੇ ਹਾਂ ਹੌਸਾ ਲਾਹੀ ਸੱਚਾ ਸੋਈ ਜੋ ਜੁਗੋ ਜੁਗ ਅਟਲ ਹੈ। ਸੱਚਾ ਪਰਮਾਤਮਾ ਉਹਦੀ ਸਲਾਂਘਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਤਤ ਸਿਧਾਂਤ ਨੂੰ ਪ੍ਰਾਪਤੀ ਜੀਵ ਕਰ ਸਕਦਾ ਹੈ। ਇਸ ਤਰ੍ਹਾਂ ਸਰੀਰ ਰੂਪੀ ਭਾਂਡੇ ਨੂੰ ਧੋ, ਜਿਨ ਕੋ ਭਾਂਡੇ ਪਹਾਓ ਤਿੰਨਾ ਸਵਾਰਸੀ, ਸੁਖੀ ਕਰੈ ਪਸਾਓ ਦੁਖ ਵਸਾਰਸੀ, ਸਹਸਾ ਮੂਲੇ ਨਾਹੇ ਸਰ ਪਰਤਾਰਸੀ, ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ, ਚਾਲੈ ਸਤਿਗੁਰ ਭਾਏ ਭਵੈ ਨਾ ਭੀਖਿਆ। ਸਤਿਗੁਰੂ ਜੀ ਰਹਿਮਤਾਂ ਕਰਨ, ਤਤ ਸਿਧਾਂਤ ਦੀ ਪ੍ਰਾਪਤੀ ਹੋ ਜਾਵੇ। ਆਓ ਰਲ ਮਿਲ ਕੇ ਰਸਨਾ ਦੁਆਰੇ ਸਿਰਫ 30 ਸਕਿੰਟ ਦਾ ਸਮਾਂ ਵਾਹਿਗੁਰੂ ਜਪੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ।

ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈ ਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪੇ ਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰਸ ਭਾਗ ਕਰਸ।

ਸਤਸੰਗ ਹੈ ਜੀ, ਬੋਲੋ ਜੀ। ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਜੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ, ਗੁਰੂ ਨਾਨਕ ਲਈ ਧਿਆਏ, ਫਿਰ ਅੰਕਲ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰ ਆਕਾਨ ਉਹਨੂੰ ਦਾਵਤ ਆਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ। ਵਾਹਿਗੁਰੂ ਗਰੀਬਨ ਮਹਾਰਾਜ, ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ, ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇ ਵਾਹਿ ਦੇਖ ਨਿੜ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ, ਬੰਦ ਬੰਦ ਕਟਵਾਏ, ਖੂਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰੇ ਨਚਰਾਏ ਗਏ, ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸੀ ਕਿਸੇ ਦੇ ਕੈਸਾ ਸਵਾਸਾ ਸਿੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਸਵਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਹੈ, ਜਿਤ ਆਮਣ ਕਾ ਸਤ ਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਖ ਦੇ ਕੀ ਫਤਿਹ ਬ੍ਰਿਤ ਕੀ ਪਾਇਆ ਬੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਹ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਲਵਾਜ ਪੰਥ ਸਦਾ ਸਹਾਇਤਾ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਉਡਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਰਾਸ। ਇਹ ਗਰੀਬ ਨਵਾਜ ਦੀ ਆਰਤੀ ਦੇ ਚੰਨ ਕਾਮਨਾ ਚ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦਾ ਲੇਕਿਨ ਠਾਕ ਦਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਣੇ ਚਰਨਾਂ ਕਾਸ਼ਾ ਕੀ ਵਾਰ ਦੇ ਕੀਰਤਨ ਕੀਤੇ ਨੇ। ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਿਤਾਬ ਤਿਆਰ ਕੀਤੀ ਹੈ, ਕਿਰਪਾ ਕਰੋ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਕੁਰਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸੈਨਿਕ ਵਾਸਤਾ ਕਰੋ ਜੀ। ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰੀ ਮਰ ਬੁੱਧੀ ਬਖਸ਼ਿਸ਼ ਕਰੋ। ਕੀ ਰਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਮ ਸ਼ਾਹਜੀ ਦੇ ਤਿਆਰ ਕੇ ਹਾਲ ਨਤਾਰ ਆਪ ਜੀ ਭੋਗ ਲਾਓ, ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਜਿਹਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ। ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ। ਜੀਵਨ ਰਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਣਾ ਤੁਰ ਸਿਆ ਪ੍ਰਵਾਨ ਕਰਦੀ, ਜੀਵਨ ਰਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪੈਲੀਏ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ, ਚਾਟੀ ਕਲਾ ਬਖਸ਼ੋ, ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਤ ਦਾ ਕਰੋ, ਕਿਰਪਾ ਕਰੋ ਜੀਵਨ ਰਾਜ ਜੀ। ਇਹ ਦਤਾਰ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ, ਘੜੀਆਂ ਲੈ ਖਿਲਾਓ ਸੰਗਤਾਂ ਦਾ ਦਰਜ ਇੱਥੇ ਫੁਰ ਬੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਜੀ ਵਿਵਾਹ ਕਿਰਪਾ ਕਰੋ ਦਤਾਰ ਜੀਓ, ਖਾਲਸਾ ਪੰਥ ਸੇਵ ਕੌਮ ਨੂੰ ਏਕਤਾ ਦਵਾਗ ਪਿਆ ਆਦਿ ਬਖਸ਼ ਕਰਕੇ ਸੱਤ ਦਾਤ ਬਖਸ਼ੋ, ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਕਰ ਦਤਾਰ, ਹਰ ਮੈਦਾਨ ਜਵਾਨ ਫਤਿਹ ਬਖਸ਼ਾਂ ਦੀ ਵਾਰਤਾ ਕਰੋ ਜੀ। ਗੁਰੂ ਜੀ ਵਿਵਾਹ ਕਿਰਪਾ ਕਰੋ, ਦੂਰ ਦਰਾਜ ਕਰਨ ਬੈਠੀਆਂ ਲਾਈਵ ਕਥਾ ਕੀ ਦਰਸ਼ਨ ਕਰੀਆਂ ਸਾਰੇ ਦਿਨ ਦੇ ਹਾਜ਼ਰੀਆਂ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ ਸਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਤਾਂ ਬਖਸ਼ੇ। ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘਾਂ ਉਤਾਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਰਨਾਂ ਪ੍ਰਵਾਨ ਕਰੋ, ਬਖਸ਼ਿਆ ਦੀਆਂ ਆਪਣੇ ਕਮਾਈਆਂ ਸਮਝ ਕਰੋ ਕਰ ਜੋ ਅੱਜ ਮੇਰੇ ਤਾਰ ਸਾਧ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਬੰਧਾਂ ਪੂਰੀਆਂ ਕਰੋ ਜੀ। ਘਰ ਮਿਹਨਤ ਕਰਿਆਓ, ਸੇਵਾ ਪ੍ਰਵਾਨ ਕਰੋ, ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ, ਬਿਹਤਰ ਗੁਰਨਾਮੀ ਬਖਸ਼ ਕਰਕੇ ਬ੍ਰਹਮ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਾ ਬਖਸ਼ੋ, ਸ਼ੋਧ ਦੇ ਬਿੱਤ ਸਹਿਵਾਲਾਂ ਦੀ ਕਮਾਤਾ ਕਰੋ ਰਾਤ ਰਹਿੰਦੇ ਘਰ ਸਵਾਰ ਕੇ ਚੰਨਾ ਗੁਰੂ ਰਾਜ ਬਣਾਓ, ਤੇ ਪਿਆਰੇ ਮੇਨੋ ਜਿਹੜਾ ਪਿਆਰ ਦਾ ਨਾਮ ਜਿਹੜਾ ਆਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪ੍ਰਗਟ ਗੁਣਾ ਕੀਨੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਟਿ ਸ਼ਬਦ ਮਹਿਲੀ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਐਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉ ਤਰੇ ਪਾ ਜੋ ਸ਼ਰਦਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਿਤ ਉਦਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਮਾਰੇ ਬਖਸ਼ੀ ਸਾਹਿਬ ਸਿੰਘ ਤੇ ਬੜੀ ਸ਼ਰਧਾ ਭਾਵਨਾ ਸਾਹਿਬ ਮਾਰੇ ਨਿੱਘੀ ਵਿੱਚ ਬੈਠ ਕੇ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸਪੂਰ ਪਾਠ ਵਾਹਿਗੁਰੂ ਨਿੱਘੀ ਗੁਰ ਤੇ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਰਵ ਕੀਤੇ ਨੇ। ਸਾਧ ਸੰਗਤ ਜੀ ਮਾਰੇ ਬਖਸ਼ਿਸ਼ ਕੀਤੀ ਆਪ ਸੰਗਤਾਂ ਨੂੰ ਇਸ ਵਾਰ ਸਮਾਂ ਅੰਮ੍ਰਿਤ ਵੇਲੇ ਪਿੱਤਰ ਗੁਰਬਾਣੀ ਦੀ ਆਸਾ ਕੀ ਵਾਰ ਦੇ ਕੀਰਤਨ ਸਰਵ ਦਾ ਸੁਭਾਗ ਗੁਰੂ ਸਾਹਿਬਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਉਪਰੰਤ ਸਾਧ ਸੰਗਤ ਜੀ ਆਪਦੇ ਚਰਨਾਂ ਦੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਹੈ, ਅਰਦਾਸ ਦੱਸਦੇ ਪਰੀ ਉਪਰੰਤ ਮਾਰੇ ਬਖਸ਼ੇ ਪਿਤਰੂਨਾਮੇ ਸਰਨ ਕੀਤੇ ਨੇ। ਸ਼ਾਸਨ ਨੇ ਅਰਦਾਸ ਪਾਸ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ ਔਰ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਹੁਣ ਭਾਈ ਸਾਹਿਬ ਆਪ ਜੀ ਨੂੰ ਅੱਜ ਜੋ ਸਹਿਜ ਪਾਠ ਨੇ ਉਹ ਆਰੰਭ ਕਰਨਗੇ, ਆਪ ਸਰਨ ਕਰੋ। ਸਾਧ ਸੰਗਤ ਦੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਪ੍ਰੈਲ 13 ਤੋਂ ਲੈ ਕੇ ਜੋ ਸ਼ੁਰੂ ਹੋਇਆ ਸਾਧ ਸੰਗਤ ਜੀ ਗੁਰੂ ਘਰ ਦੇ ਨਾਰਥ ਤੇ ਸਾਊਥ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਅੰਤ ਮਾਇਆ ਲੋੜ ਹੈ ਆਪ ਸੰਗਤਾਂ ਨੇ ਕਿਰਪਾ ਕੀਤੀ ਹੈ। ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਸਵਾਲ ਨੂੰ ਸਫਲ ਕਰਦੇ ਹੋ ਸਕਦੇ ਨੇ ਮਾਇਆ ਪੇਟਾ ਕੀ ਪਰਿਵਾਰ ਗੁਰੂ ਘਰ ਪੇਟਾ ਕੀਤੀ ਹੈ। ਸਾਧ ਸੰਗਤ ਜੀ ਆਪ ਵੱਡ ਭਾਗੇ ਹੋ। ਸਾਧ ਸੰਗਤ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਆਪ ਸਰਵਣ ਕਰ ਰਹੇ ਹੋ ਸਰਬੱਤ ਦੇ ਭਲੇ ਵਾਸਤੇ, ਇਹਨਾਂ ਦੇ ਵਾਸਤੇ ਜੋ ਸਾਧ ਸੰਗਤਾਂ ਘਰਾਂ 'ਚ ਬੈਠ ਕੇ ਪਾਠ ਕਰ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਸਾਰਾ ਜਿਹਾ ਪ੍ਰੋਗਰਾਮ ਨੂੰ ਸਾਂਝਾ ਕਰ ਲਓ। ਉਹਨਾਂ ਦਾ ਫੋਨ ਨੰਬਰ ਹੈ 408-712-4145। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ, ਖਾਲਸਾ ਸਕੂਲ ਜਾ ਗੁਰੂ ਘਰ ਸਾਹਿਬ ਨੂੰ ਜਿਹਦਾ ਗੁਰੂ ਨਾਨਕ ਖਾਲਸਾ ਸਕੂਲ ਉਸਦਾ ਐਡਮਿਸ਼ਨ ਖੁੱਲ੍ਹ ਚੁੱਕਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਨਲਾਈਨ ਆਪਣਾ ਬੱਚੇ ਦਾ ਐਡਮਿਸ਼ਨ ਗੁਰੂ ਘਰ ਸਹਿਣ ਹੋਏ ਦੇ ਖਾਲਸਾ ਸਕੂਲ ਵਿੱਚ ਤੁਸੀਂ ਬੱਚੇ ਨੂੰ ਦਾਖਲ ਕਰਵਾ ਸਕਦੇ ਹੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਭਾਈ ਭੁਪਿੰਦਰ ਸਿੰਘ ਜੀ ਹਜ਼ੂਰਾਂ ਕੀ ਦਰਬਾਰ ਸਾਹਿਬ ਸਾਹਿਬ ਸਾਹਿਬ ਵਾਲੇ ਸਾਡੇ ਪਾਸ ਆ ਰਹੇ ਨੇ 2 ਅਗਸਤ ਨੂੰ, ਉਹਨਾਂ ਦਾ ਟਾਈਮ ਜਿਹੜਾ ਹੈ ਪਹਿਲਾਂ ਆਪ ਜੀ ਸਾਡੇ 11 ਦੱਸਦੇ ਰਹੇ ਹਨ, ਲੇਕਿਨ ਹੁਣ ਟਾਈਮ ਜੋ ਬਦਲੀ ਹੋ ਗਿਆ ਉਹ ਹੈ 10:30 ਤੋਂ 11:30। ਸੋ ਭਾਈ ਭੁਪਿੰਦਰ ਸਿੰਘ ਦਾ ਟਾਈਮ ਹੋਏਗਾ 10:30 ਤੋਂ 11:30। ਆਪ ਸੰਗਤ ਸਾਹਿਬ ਦਰਸ਼ਨ ਦੇਣੇ ਨੇ। ਬਾਕੀ ਸਾਧ ਸੰਗਤ ਜੀ 7 ਤੋਂ ਲੈ ਕੇ 9 ਅਗਸਤ ਤੱਕ ਸਾਡੇ ਪਾਸ ਆ ਰਹੇ ਨੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਡੇ ਪਾਸ ਆ ਰਹੇ ਨੇ 7-8-9 ਨੂੰ। ਸੰਗਤਾਂ ਨੂੰ ਬੇਨਤੀ ਹੈ ਕਿ 7 ਔਰ 8 ਨੂੰ ਕੀਰਤਨ ਕਰਨਗੇ, 6 ਤੋਂ 9 ਸ਼ਾਮਾਂ ਨੂੰ, ਅਤੇ ਐਤਵਾਰ ਨੂੰ ਕੀਰਤਨ ਕਰਨਗੇ ਸਾਧ ਸੰਗਤ ਜੀ 11 ਤੋਂ ਲੈ ਕੇ 2 ਵਜੇ ਤੱਕ। ਸਾਧ ਸੰਗਤਾਂ ਦੇ ਸੰਮੇਲਨ ਤਾਂ ਹਾਜ਼ਰੀ ਭਰੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 3 ਨੂੰ ਹੈ ਸੰਪੂਰਨਤਾ ਪੁਰਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸੰਪੂਰਨਤਾ ਪੁਰਬ 30 ਅਗਸਤ ਨੂੰ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰੋ, ਮਹਾਨ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬਾਂ ਨੇ ਉਹ ਜਾ ਅਸੀਂ ਸਾਧਾਂ ਮੈਂ ਧੰਨਵਾਦ ਕਰੀਏ। ਸਾਧ ਸੰਗਤ ਜੀ 11 ਤੋਂ ਲੈ ਕੇ 13 ਤੱਕ 31 ਰਾਗ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ, ਜਾ ਹਾਜ਼ਰੀਆਂ ਭਰੋ। ਸਪਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜੋ ਮਹਾਨ ਬਖਸ਼ਿਸ਼ ਹੋਈ ਸਾਡੇ ਵਾਸਤੇ। ਸੋ ਸਾਧ ਸੰਗਤ ਜੀ ਸਪਤੰਬਰ 12 ਨੂੰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਸਾਨੂੰ ਹਾਜ਼ਰੀਆਂ ਭਰੋ। ਗੁਰੀ ਬਖਸ਼ਿਆਂ ਦਾ ਧੰਨਵਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ

ਬਾਦ ਨਦਰੀ ਆਵੈ ਕਿਸ ਸਿਉ ਮੋਹ ਕਿਉਂ ਮਿਲੀਐ ਪ੍ਰਭ ਅਬਨਾਸੀ ਤੋਹੇ ਕਰ ਕਿਰਪਾ ਮੋਹਿ ਮਾਰਗ ਪਾਵਹੂ ਸਾਧ ਸੰਗਤ ਕੈ ਅੰਚਲ ਲਾਵਹੂ ਕਿਉਂ ਤਰੀਐ ਬਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਉ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰਸੇ ਹਰਖ ਸੋਗ ਤੇ ਰਹਿ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਔਮੈ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੈ ਜਾ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹਉ ਫਿਰੋਂ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮਹਿ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉ ਗੂੰਗਾ ਮਨ ਮਹਿ ਬਿਸਮਾਦ ਆਨਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨ ਲਾਗੈ ਜਪ ਅਲਖ ਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾਉ ਸਭਨੀ ਥਾਈ ਰਵਿਆ ਆਪ ਆਦ ਜੁਗਾਤ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੈ ਕਿੱਥੈ ਦੀ ਸਹਿਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰਹੂ ਬਸੁ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਈ ਰਹਾਉ ਪ੍ਰਭ ਚਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਚਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ

ਬਾਗ ਬਿਲਾਵਲ ਮਹੱਲਾ ਪੰਜਵਾਂ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਰੱਦ ਹੈ ਨਾਮ ਵਖਾਣ ਹੈ, ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾ। ਨਾਨਕ ਕੀ ਬੇਨੰਤੀ ਸੁਆਮੀ, ਤੇਰੇ ਜਨ ਦੇਖਣ ਪਾਵਾ। ਵਡਭਾਗੀ ਸੇ ਕਾਢੀ ਹੈ ਪਿਆਰੇ, ਸੰਤ ਸੰਗਤ ਜਿੰਨਾ ਵਾਸੂ। ਅੰਮ੍ਰਿਤ ਨਾਮ ਅਰਾਧੀਐ, ਨਿਰਮਲ ਮਨੈ ਹੋਵੈ ਪਰਗਾਸੂ। ਜਨਮ ਮਰਨ ਦੁਖ ਕਾਟੀਐ ਪਿਆਰੇ, ਚੂਕੈ ਜਮ ਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵ ਤੇ ਉਧਰਹੇ, ਸੁਣ ਤੇ ਉਧਰਹੇ, ਬਿਨ ਸਹਿ ਪਾਪ ਕਨੇਰੇ।

ਬਿਲਾਵਲ ਮਹੱਲਾ ਪੰਜਵਾਂ ਬਿਖੈ ਬਨ ਫੀਕਾ ਤਿਆਗਰਿ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਤ

ਨਹੀਂ ਪਾਏ। ਜਤ ਕਤ ਜਤ ਤਤ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ। ਅਨਿਕ ਰੰਗ ਨਿਰਗੁਣ ਇਕ ਰੰਗਾ, ਆਪੇ ਜਲ ਆਪ ਹੀ ਤਰੰਗਾ। ਆਪ ਹੀ ਮੰਦਰ ਆਪਹਿ ਸੇਵਾ, ਆਪ ਹੀ ਪੂਜਾਰੀ ਆਪ ਹੀ ਦੇਵਾ। ਆਪਹਿ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਭ ਸਦ ਹੀ ਮੁਕਤਾ। ਬਿਲਾਵਲ ਮਹੱਲਾ ਪੰਜਵਾਂ। ਆਪ ਉਪਾਵਨ ਆਪ ਸਤਰਨਾ, ਆਪ ਕਰਾਵਨ ਦੋਸ ਨਾ ਲੈਣਾ। ਆਪਣ ਬਚਨ ਆਪ ਹੀ ਕਰਨਾ, ਆਪਣ ਵਿਭਾਉ ਆਪ ਹੀ ਚਰਨਾ ਰਹਾਉ। ਆਪ ਹੀ ਮਸਟ ਆਪ ਹੀ ਬੁਲਣਾ, ਆਪ ਹੀ ਅਛਲ ਨਾ ਜਾਈ ਛਲਣਾ। ਆਪ ਹੀ ਗੁਪਤ ਆਪ ਪ੍ਰਗਟਣਾ, ਆਪ ਹੀ ਘਟ ਘਟ ਆਪ ਅਲਿਪਣਾ। ਆਪੇ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲ।

ਕਿਲ ਬਿਖ ਕਾਟੈ ਭਜ ਗੁਰ ਕੇ ਚਰਨਾ ਰਹਾਉ। ਅਵਰ ਕਰਮ ਸਭ ਲੋਕਾ ਚਾਰ, ਮਿਲ ਸਾਧੂ ਸੰਗ ਹੋਏ ਉਧਾਰ। ਸਿਮ੍ਰਿਤ ਸਾਸਤ ਵੇਦ ਵਿਚਾਰੇ, ਜਪੀਐ ਨਾਮ ਜਿਤ ਪਾਰ ਉਤਾਰੇ। ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ, ਸਾਧੂ ਧੂਰ ਮਿਲੈ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਹਿਰਦੇ ਮਹਿਚੀਨਾ, ਸਗਲ ਮਨੋਰਥ ਪੂਰਨ ਆਸੀਨਾ। ਸੰਤ ਜਨਾ ਕਾ ਮੁਖ ਊਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ।

ਘਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਣ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਣ ਸੁਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰਹੁ ਪ੍ਰਭ ਮੇਰੇ ਹਰ ਨਾਨਕ ਬਿਸਰ ਨ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ

ਮਹੱਲਾ ਪੰਜਵਾਂ ਮਮਤਾ ਮੋਹ ਧਰੂ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛਿਜਿਤ ਬਿਕਾਰ ਕਰਤ ਔਦ ਫਾਹੀ ਫਾਥਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾ ਬਿਖਮ ਸਾਗਰ ਅਤ ਭਾਰੀ ਉਦਰਹੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ

ਬਿਕਸੇ ਸਭ ਸਰ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸੁਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਦਿਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਤੂਟੈ ਜਮਜਾਲ ਆਪੇ ਸਤਿਗੁਰ ਆਪ ਪ੍ਰਤਪਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚਹੁ ਹਰ ਹਰ ਨਾਮ ਅਨਦਿਨ ਕੀਰ

ਊਠ ਸਿਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ। ਅਹੰਗ ਬੁੱਧ ਕੋ ਬਿਨਸਨਾ ਇਹ ਧੁਰ ਕੀ ਢਾਲ, ਬਹੁ ਜੋਨੀ ਜਨ ਮਹਿਮਰੈ ਵਿਖਿਆ ਬਿਕਰਾਲ। ਸਤ

ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ

ਆਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਤ੍ਰੈ ਨਿਮਕ ਸੁਹਾਗੋਂ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋਂ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸੁਰ ਜਾਗੋਂ ਸਰਨ ਸੁਹਾਗਨ ਆਇਆ ਜਿਸ ਮਸਤਕ ਭਾਗੋਂ ਕਹੁ ਨਾਨਕ ਤਿਨ ਪਾਇਆ ਤਨ ਮਨ ਸੀਤਲਾ ਗਉ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ

ਗੁਣ ਪ੍ਰਮਾਦ, ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ, ਹਰ ਹਰ ਬਿਸਮਾਦ, ਸੂਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ। ਬਿਲਾਵਲ ਮਹੱਲਾ ਪੰਜਵਾਂ, ਚਰਨ ਭਏ

ਬਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜ ਹੈ ਸੋ ਕਰਹਿ ਤੁਝ ਬਿਨ ਕਿਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੁੱਟੀ ਹੈ ਬਿਨ ਸਹਿ ਅੰਗਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮੈ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਭੋ ਤਿਤ ਤਿਤ ਲੱਗਹਿ ਸਿਆਨਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕਿਛ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵਾ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ ਮੰਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਬਿਗਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ ਦਹਿ ਦਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰੱਖਣ ਹਾਰੈ ਰਾਖਿਆ ਭਏ ਭ੍ਰਮ ਭਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾਂ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤਸੰਗ ਜੀ ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ఫోన్ జనక ఫోన్ కాదు చదివి అప్పుడు చదివి దగ్గర దోకి చదివినా

0: ਵਾਹਿਗੁਰੂ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮ ਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਇਫ ਦਾ ਗੋਡ ਇਜ਼ ਕਾਇੰਡ ਹੀ ਬਲੈਸਿਸ ਆਲ ਕਾਇੰਡਸ ਆਫ ਹੈਪੀਨੈਸਿਸ। ਬੜੇ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਟ ਅ ਵੈਰੀ ਆਸਪੀਸ਼ੀਅਸ ਓਕੇਜ਼ਨ ਆਈ ਐਮ ਸੇਇੰਗ ਦ ਗ੍ਰੀਟਿੰਗ ਦੈਟ ਵੀ ਡੂ ਇਨ ਦ ਸਿੱਖ ਗੁਰਦੁਆਰਾਸ ਆਲ ਓਵਰ ਦ ਵਰਲਡ। ਦੈਟਸ ਕਾਲਡ ਅ ਸਤਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਨਸ ਦ ਵਿਕਟਰੀ ਆਫ ਮਾਈਨ ਇਸ given to me by my God, the happiness is and everything, and it belongs to Him. So, aao phir aap apne sanje kariye ji, Waheguru Ji ka khalsa, Waheguru Ji ki fateh. Te dono hi tarah main chalanga, Punjabi ch vi te English vi naal naal interpret kari jana sara kuch, taan ki jehde sipaak jodi hai, ohna nu vi te naal, ohna de naal aaye jehde guest ne non-Punjabi speaker, ਉਹਨਾਂ ਨੂੰ ਵੀ ਪਤਾ ਲੱਗੇ ਵੀ ਕੀ ਹੋ ਰਿਹਾ। ਹਾਂਜੀ, ਉਹ ਵੀ ਇੰਜੋਏ ਕਰ ਸਕਣ। ਸੋ ਮੈਂ ਕੋਸ਼ਿਸ਼ ਕਰਾਂਗਾ ਗੁਰੂ ਦੀ ਕਿਰਪਾ ਨਾਲ ਜਿੰਨਾ ਵੱਧ ਤੋਂ ਵੱਧ ਇਹਨਾਂ ਨੂੰ ਵੀ ਹੈਲਪ ਕਰਨ ਦੀ। ਅਤੇ ਇਹ ਮੈਨੂੰ ਸੇਵਾ ਮੈਨੂੰ ਦਿੱਤੀ ਆਪਣੇ। ਸੋ ਪੰਜਾਬੀ 'ਚ ਦੱਸਦਿਆਂ ਕਿ ਥੋੜ੍ਹੇ ਮਿੰਟਾਂ 'ਚ ਆਪਾਂ ਅਨੰਦ ਕਾਰਜ ਦੀ ਰਸਮ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਕਾਕੇ ਦਾ ਨਾਂ ਹੈ ਜੀ ਰੋਬਰਟ ਡੀਜ਼ਨਟੌਰ, ਸਪੁੱਤਰ ਹੈ ਜੀ ਉਹ ਮਿਸਟਰ ਬੋਬ ਡੀਜ਼ਨਟੌਰ, ਅਤੇ ਡਾਇਨਾ ਮਿਸਿਸ ਡਾਇਨਾ ਟੌਰ ਦਾ, ਅਤੇ ਬੱਚੀ ਹੈ ਸੁਖਮਨੀ ਕੌਰ, ਸਪੁੱਤਰੀ ਸਰਦਾਰ ਗੁਰਦੀਪ ਸਿੰਘ ਕੁਲਾਰ, ਅਤੇ ਬੀਬੀ ਕਿਰਨਜੀਤ ਕੌਰ। ਉਸ ਵਿੱਚ ਕੁਝ ਹਿੱਸੇ ਨੇ ਜੋ ਆਪਾਂ ਸਾਰੇ ਜਾਣਦੇ ਹਾਂ, ਪਰ ਜਲਦੀ ਜਲਦੀ ਦੱਸਦੇ ਹਾਂ। ਪਹਿਲਾਂ ਸ਼ਬਦ ਦਾ ਕੀਰਤਨ ਹੋ ਗਿਆ, ਕੀਤਾ ਲੋੜੀ ਕੰਮ ਸਾਰ ਪਿਆ ਆਖੀਏ, ਫਿਰ ਅਰਦਾਸ ਹੋਵੇਗੀ, ਫਿਰ ਹੁਕਮਨਾਮਾ, ਹੁਕਮਨਾਮੇ ਦੇ ਨਾਲ ਪੱਲਾ, ਪੱਲੇ ਦੇ ਨਾਲ ਫਿਰ ਹੋਵੇਗੇ ਜੀ ਲਾਵਾਂ ਦਾ ਹਿੱਸਾ, ਅਤੇ ਲਾਵਾਂ ਦੇ ਨਾਲ ਫਿਰ ਫੇਰੇ, ਅਤੇ ਬਾਕੀ ਥੋੜ੍ਹਾ ਕੀਰਤਨ ਹੋਰ ਬਾਅਦ 'ਚ, ਫਿਰ ਅਰਦਾਸ ਅਤੇ ਸਮਾਪਤੀ। ਹੁਣ ਮੈਂ ਇੰਗਲਿਸ਼ ਵਿੱਚ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ ਸਾਰਾ ਕੁਝ, ਤਾਂ ਕਿ ਉਹ ਵੀ ਇੰਜੋਏ ਕਰ ਸਕਣ। ਸੋ ਇਨ ਏ ਫਿਊ ਮਿਨਟਸ ਵੀ ਆਰ ਗੋਇੰਗ ਟੂ ਸਟਾਰਟ ਦਾ ਮੈਰਿਜ ਸੈਰੀਮਨੀ ਆਫ Robert Dizendorf with Sukhmani Kaur. Robert Dizendorf is son of Mr. Bob Dizendorf and Mrs. Dana Torf. And the bride's name is Sukhmani Kaur. She is daughter of Sardar Gurdeepak Singh Kular and maybe Mrs. Kiranjeet Kaur. Ceremony has a couple of parts. Before we start the ceremony, some of the protocols. Number one protocol in the Sikh Gurdwaras all over the world: keep your head covered completely all the time during the congregation or anytime you are inside the congregation hall. Number one protocol. Number two, we do not clap at all in the inside the service halls, the congregation halls, anytime, not even during the marriage time. Number three, we do not wave the money or the flowers around the neck of the couple. So I hope you will not mind that, because we have to follow that. We are doing all the ceremony according to Sikh Rahat Maryada, given to us throughout the world. It's the same. So the Maryada has these parts. The ceremony has the parts. First part is singing of the holy hymn by our singing group. His name is by Lakhan Singh and Keetan Jatha, we call it. They will be singing the ਹੌਲੀ ਹਿਮ ਕੀਤਾ ਲੋੜੀਏ ਕੰਮ ਸਵਾਰ ਪਿਆ ਕਿ ਕਾਲਜ ਦੇ ਸਵਾਰ ਸਤਿਗੁਰ ਸਾਸਾ ਕੀ ਆਫਟਰ ਦੈਟ ਇਜ਼ ਕੰਪਲੀਟ ਯੂ ਵਿਲ ਹੈਵ ਅਰਦਾਸ ਔਰ ਦਾ ਪ੍ਰੇਅਰ ਇਨ ਵਿੱਚ ਦ ਲੱਕੀ ਕਪਲ ਐਂਡ ਦੇਅਰ ਮਮ ਐਂਡ ਡੈਡ ਫਰੋਮ ਈਸਟ ਸਾਈਡ ਵਿਲ ਸਟੈਂਡ ਰੈਸਟ ਆਫ ਦ ਕੰਗ੍ਰੀਗੇਸ਼ਨ ਵਿਲ ਸਟੇ ਸੀਟਡ ਐਜ਼ ਯੂ ਆਰ ਸਿਟਿੰਗ ਵੈਰੀ ਨਾਈਸਲੀ ਐਂਡ ਕੁਆਇਟਲੀ ਆਈ ਐਪਰੀਸ਼ੀਏਟ ਦੈਟ ਪਾਰਟ ਬਿਕੋਜ਼ ਵੀ ਨੀਡ ਕੰਸਨਟ੍ਰੇਸ਼ਨ Complete concentration that would help you to enjoy us and for us would help us to conduct the ceremony correctly. So after Ardas or the prayer in which the couple and the parents participated, we will have the Hokam Nama from Guru Granth Sahib. What is Hokam Nama? Hokam Nama is reciting a stanza of Gurbani at random from Guru Granth Sahib that we do to ask the blessing of God of Vaheguru to start the ceremony. After Hokam Nama, we will do the Palla ceremony in which we will ask bride's dad to get hold of the long piece of scarf that he has around his around his neck or on the shoulder. That's a marriage scarf. He will get hold of one end of that and give to his daughter. That's the Palla ceremony. But in the meantime, I request that both the groom and the bride, they have to hold Palla from each end throughout the ceremony. Sometimes the groom side, they forget. I remind them, but I tell them before we start even. Throughout the ceremony, you will be holding it out your end, nicely and quietly, and tightly. After Palla ceremony, we will start the actual part of the marriage, that's called the Lama part. It has four segments and four stanzas to recite at one time each. First, we'll start with the Pehri Lama, the first one, I mean. And the couple would be listening very nicely and focusing on listening to that part. And as you hear Guru Nanak Sahib's name the second time, that's a gesture for you, the hint for you to bow to Guru Nanak Sahib and then start your first round or the first parikarma, we call it, with the Robert leading the first round or the first parikarma. He will be leading throughout the ceremony and Sukhmani Kaur will be walking behind him. And when you go back, you bow to Guru Granth Sahib and sit down and then start listening to the second one. But I'm sorry, I forgot to ask you, would you be sitting when you are listening Gurbani or you want to sitting? That's good. Both are right for the rest of the people or the congregation. Both are right. They can listen Gurbani by sitting during the Lama part or they can stand. Both are good according to Rat Murjada. I'm not getting complete focus yet from the first group here. I'm sorry. Because that would help the couple if we are not talking. So there are four karmas and I would help the couple during that part in moving around, sitting, standing, all that part so that they feel happy and enjoy the ceremony themselves also. After four karma or four lamas are done, then we will have few more hymns to sing. That after that, we will have the Ardas in which everybody will stand. And after Ardas, we will have the Hokam Nama again to conclude the ceremony. And then we will honor the couple. And we will distribute the Kraprasad or sweet pudding, you call it. And then All things will be done except anybody wants to come and congratulate the couple. So let's start the ceremony with the singing of the holy hymn, ਕੀਤਾ ਲੋੜੀਏ ਕੰਮ ਸਾਹਿਬ ਦੇਸ਼ ਵਾਰ ਸਤਿਗੁਰੂ ਸਾਹਿਬ ਸਾਖੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ

ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਹਰ ਕੇ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨੌ ਵੇ ਉਲਡੂ ਦਾ ਪਾਲਾ ਸੈਰੇਮਨੀ ਪੱਲੇ ਦੀ ਰਸਮ ਕੀਤੀ ਜਾਵੇ ਜੀ। ਗੁਰਦੀਪ ਸਿੰਘ ਕੁਲਾਰ ਜੀ ਨੂੰ ਬੇਨਤੀ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਉਹਨਾਂ ਨੂੰ ਦੱਸਿਆ ਫਿਰ ਸੋ ਕਿ ਕਿਸ ਤਰ੍ਹਾਂ ਕਰਨਾ, ਉਹਨੇ ਪਹਿਲੀ ਰਾਮ ਦੇ ਅਤੇ ਫਿਰ ਦੂਜੀ, ਤੀਜੀ, ਚੌਥੀ। ਸੋ ਵੀ ਆਰ ਗੋਇੰਗ ਟੂ ਸਟਾਰਟ ਲਾਵਾਂ ਪਾਰਟ। ਈਚ ਲਾਮ ਵਿਲ ਬੀ ਰਿਸਾਈਟਿਡ ਵਨ ਐਟ ਏ ਟਾਈਮ। ਆਈ ਐਮ ਟੈਲਿੰਗ ਦਾ ਕਪਲ ਐਂਡ ਐਜ ਯੂ ਹੀਅਰ ਦਾ ਲਾਸਟ ਟੂ ਲਾਈਨਸ ਯੂ ਵਿਲ ਹੀਅਰ ਨਾਨਕ ਨੇਮ ਸੈਕਿੰਡ ਟਾਈਮ। That's the indication for you to bow to Guru Granth Sahib and then start your first prikarma or the first round, and then go back and take the round, complete the round, go back and bow to Guru Granth Sahib. Sit down like you are sitting now to listen to the second lam's recitation. Like the, then the third, the fourth, I will help you with throughout the lama part completely. So feel comfortable and happy. So let's start, and you will be keeping your right shoulders toward this side with Robert always leading the ceremony. So let's start that. Vaheguru Ji Ka Khalsa, Vaheguru Ji Fateh Ji.

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਤਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰ ਨੋ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀਵਾਂ, ਮਤ ਉੱਚੀ ਮਤ, ਪਤ ਤੇ ਰਾਖੇ ਆਪ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਰ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਸ ਸਾਹਿਬ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਕਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਨਿਮਖੇ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਦੇ ਮਾਂ ਵਾਕਾਂ ਅਨੁਸਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕੀਤੀ, ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਰਾਬਰਟ ਡੀਜ਼ਨਡੋਰਫ, ਸੁਪੁੱਤਰ ਬੌਬ ਡੀਜ਼ਨਡੋਰਫ, ਡਾਇਨਾ ਟਰੋਟਾ ਅਤੇ ਬੱਚੀ ਸੁਖਮਨੀ ਕੌਰ, ਸੁਪੁੱਤਰੀ ਗੁਰਦੀਪਕ ਸਿੰਘ ਕੁਲਾਰ, ਬੀਬੀ ਕਿਰਨਜੀਤ ਕੌਰ ਕੁਲਾਰ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ, ਗਰੀਬ ਨਿਵਾਜ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਦੇ ਨੇ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣੇ, ਸੱਚੇ ਪਾਤਸ਼ਾਹ ਜੀ ਗ੍ਰਿਸ਼ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਆਪ ਮਾਰਗ ਦਰਸ਼ਨ ਕਰਨਾ, ਆਪਣੇ ਚਰਨਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ, ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀ ਆਪਣੇ ਦਰ ਤੇ ਕਬੂਲ ਕਰ ਲੈਣੀਆਂ। ਗਰੀਬ ਨਿਵਾਜ ਇਸ ਵਕਤ ਖੁਸ਼ੀਆਂ ਮੌਕੇ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਵਿੱਚ ਪੜਦੇ ਕਜਨੇ, ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ, ਕਿਰਪਾ ਕਰੋ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਦਰ ਆਇਆਂ ਦੀ ਲਾਜ ਰੱਖਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆ ਗਿਆ ਸੁਖ ਮੇਰੇ ਮੀਤਾ, ਆਸੇ ਆਨੰਦ ਪਾ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ, ਬੜੇ ਹੀ ਖੁਸ਼ੀਆਂ ਤੇ ਉਮੰਗਾਂ ਭਰੇ ਸਮੇਂ ਤੇ ਭਰ ਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਖੁਸ਼ੀ ਭਰੇ ਮੌਕੇ ਤੇ ਜਦੋਂ ਰਾਬਰਟ ਡੀਜ਼ਨ ਟੋਰਫ ਤੇ ਬੱਚੀ ਸੁਖਮਨੀ ਕੌਰ ਜੀ ਦੇ ਆਨੰਦ ਕਾਰਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਰ ਬਖਸ਼ ਦੁਆਰਾ ਨਿਰਵਿਘਨਤਾ ਸਹਿਜ ਸੰਪੂਰਨ ਹੋਏ ਨੇ, ਉਸ ਖੁਸ਼ੀ ਭਰੇ ਮੌਕੇ ਤੇ ਉਹਨਾਂ ਨੂੰ ਮੈਂ ਦੋਨਾਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਸਮੂਹ ਦੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਮਿੱਤਰਾਂ ਦੋਸਤਾਂ ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਗੁਰੂ ਪਾਸ ਅਰਦਾਸ ਕਰਦਾ ਕਿ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵੇ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ ਤੇ ਅਕਾਲ ਪੁਰਖ ਉਹਨਾਂ ਨੂੰ ਬਹੁਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਦਾ ਰਹੇ। ਹੁਣ ਮੈਂ ਇੰਗਲਿਸ਼ ਵਿੱਚ ਕਰ ਲਵਾਂ। ਇਟਸ ਵੈਰੀ ਆਸਪੀਸ਼ੀਅਸ ਕੁਐਸਚਨ ਵੈਨ ਦ ਮੈਰਿਜ ਸੈਰੀਮਨੀ ਆਫ ਰਾਬਰਟ ਡੀਜ਼ਨ ਟੋਰਫ ਐਂਡ ਸੁਖਮਨੀ ਕੌਰ ਵਾਜ ਕੰਪਲੀਟਡ ਵਿਦ ਦ ਬਲੈਸਿੰਗ ਆਫ ਵਾਹਿਗੁਰੂ ਐਂਡ ਇਟਸ ਅ ਸੋ ਹੈਪੀ ਮੂਮੈਂਟ ਦੈਟ ਆਈ ਕਨਗ੍ਰੈਚੁਲੇਟ ਦ ਨਕੀ ਕਪਲ, ਦੇਅਰ ਪੇਰੈਂਟਸ ਔਨ ਬੋਥ ਸਾਈਡਸ, ਦੇਅਰ ਰਿਲੇਟਿਵਸ, ਫਰੈਂਡਸ, ਐਂਡ ਆਲਸੋ ਆਈ ਪ੍ਰੇ ਟੂ Vaheguru, to God, to give them a very, very happy married life, living together forever. And also I'm going to go further and address and talk to the married couple. Now, you both have taken the vow by taking those four rounds around Guru Granth Sahib without speaking to stay together in this life through thick and thin. Make sure you remember that part. And in presence of Guru Granth Sahib and in the congregation. So, hope God will bless you with all the happinesses of a married life. And you have now your responsibility doubled. You have responsibility to serve and support your family side, your mom, dad, and other relatives. But you have the second responsibility of doing the same thing for your spouse at the same time. So before I go further, I would like to honor the couple as we have the custom in Sikh Gurdas Energy. I would request Pai Sapai Namaneet Singh Ji to perform that honoring. Can the couple stand to receive the honor scarf, please? We call it rope house, the best honor that we provide in the Sikh Gurdwaras all over the world.

So I am thankful to Paishapa and Manish Singh Ji to do this seva. Hun main thoda Punjabi ch, I would speak a few words in Punjabi. Dhanwad karne so let me do thanks in Punjabi. I'm thankful to our Kirtani Jatha, Paishapa and Dakhan Singh Ji, and his Kirtani Jatha for performing the Kirtan. Sorry, I have to go back to Punjabi. So Paishapa and Dakhan Singh Ji, they the Jathe da Kirtan karne Gurbani da. Hardik Hardik Dhanwad, jo unna Tokwa Kirtan kita, Marjade de Unsar. Now, ਧੰਨਵਾਦ ਭਾਈ ਸਾਹਿਬ ਨਾਮਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਗੁਰਬਾਣੀ ਸਾਨੂੰ ਸਰਵਣ ਕੁਆਈ ਨਾਲ ਬਾਕੀ ਪ੍ਰੋਗਰਾਮ ਸਾਰਾ ਅਸੀਂ ਮਰਜ਼ਾਦਾ ਦਾ ਅਰਦਾਸ ਅਤੇ ਸਾਰਾ ਕੁਛ ਉਹਨਾਂ ਨੇ ਕੀਤਾ। ਧੰਨਵਾਦ ਹੈ ਇੱਥੇ ਸਾਡੇ ਆਟੋਵਿਜ਼ਨ ਰੂਮ ਦਾ ਜਿਹੜੇ ਸਾਰਾ ਪ੍ਰੋਗਰਾਮ ਦਿਖਾ ਰਹੇ ਸੀ ਸਾਨੂੰ ਸਕਰੀਨਾਂ 'ਤੇ। ਧੰਨਵਾਦ ਸਾਡੇ ਦੋ ਕਮੇਟੀ ਮੈਂਬਰਾਂ ਦਾ ਜਿਹੜੇ ਪਰਿਵਾਰ ਦੇ ਨਾਲ ਪਹਿਲਾਂ ਹੀ ਜੋ ਪ੍ਰੋਗਰਾਮ ਕਰਨੇ ਹੁੰਦੇ ਪ੍ਰਬੰਧ ਕਰਨਾ ਹੁੰਦਾ ਉਸ ਵਿੱਚ ਦੋ ਹਫ਼ਤੇ ਪਹਿਲਾਂ ਜੁੜ ਜਾਂਦੇ ਨੇ, ਸਰਦਾਰ ਸੋਹਣ ਸਿੰਘ ਸਨੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ। ਧੰਨਵਾਦ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਵਿੰਦਰ ਸਿੰਘ ਮਾਜਵਾ ਜੀ ਦਾ ਵੀ, ਜੋ ਸਾਰਾ ਪ੍ਰੋਗਰਾਮ ਆਪ ਦੇਖਦੇ ਸਾਰਾ ਠੀਕ ਹੋਵੇ। ਅਤੇ ਧੰਨਵਾਦ ਹੈ ਇੱਥੇ ਸਾਡੇ ਪ੍ਰੀ ਕਾਉਂਸਲਿੰਗ ਟੀਮ ਦਾ ਵੀ, ਜਿਹੜੇ ਕਈ ਚਿਰ ਪਹਿਲਾਂ ਹੀ ਬੱਚਿਆਂ ਨੂੰ ਦੱਸ ਦਿੰਦੇ ਨੇ। ਉਹ ਬੱਚੇ ਇੰਟਰਨੈਸ਼ਨਲੀ ਸਾਡਾ ਪ੍ਰੋਗਰਾਮ, ਉਹ ਫਰੀ ਕਾਉਂਸਲਿੰਗ ਦਾ ਆਪ ਨੂੰ ਸਭ ਨੂੰ ਪਤਾ ਲੱਗਣਾ ਚਾਹੀਦਾ, ਜਿਹੜਾ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਹੁੰਦਾ ਜੀ, 3 ਵਜੇ ਸਟਾਰਟ ਹੁੰਦਾ। ਜ਼ੂਮ 'ਤੇ ਵੀ ਉਹ ਕੋਈ ਵਰਲਡ ਵਾਈਡ ਲੈ ਸਕਦੇ ਨੇ। ਬਹੁਤ ਸਾਰੇ ਕਈ ਵਾਰੀ ਆਸਟ੍ਰੇਲੀਆ ਵਾਲੇ ਜਾਂ ਹੋਰ ਇੰਗਲੈਂਡ ਵਾਲੇ ਵੀ ਉਸ ਤੋਂ ਲਾਭ ਉਠਾਉਂਦੇ, ਸਾਡੇ ਅਮੈਰੀਕਾ ਵਾਲੇ ਸਾਰੇ ਉਠਾਉਂਦੇ ਨਾ। ਉਸ ਤੋਂ ਘਰੀਂ ਬੈਠੇ ਹੀ ਉਹ 2 ਘੰਟੇ ਦਾ ਪ੍ਰੋਗਰਾਮ ਹੈਗਾ ਜ਼ੂਮ 'ਤੇ ਫਰੀ ਕਾਉਂਸਲਿੰਗ ਦਾ, ਅਤੇ ਉਹ ਸਾਰਾ ਦੇਖ ਲੈਂਦੇ ਨੇ। ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਕੀ ਕਰਨਾ ਵਿਆਹ 'ਚ, ਅਤੇ ਉਹ ਹੋਰ ਵੀ ਕੰਫਰਟੇਬਲ ਫੀਲ ਕਰਦੇ ਆ, ਖੁਸ਼ੀ ਮਹਿਸੂਸ ਕਰਦੇ ਆ ਜਾ ਕੇ ਜਦੋਂ ਆਨੰਦ ਕਾਰਜ ਹੋਣਾ ਹੁੰਦਾ। ਸੋ ਹੁਣ ਮੈਂ ਇੰਗਲਿਸ਼ ਦੱਸਦੇ ਹਾਂ। ਥੈਂਕਫੁਲ ਟੂ ਆਵਰ ਸਿੰਗਿੰਗ ਗਰੁੱਪ ਭਾਈ ਸਾਹਿਬ ਲਖਨ ਸਿੰਘ, ਆਮ ਥੈਂਕਫੁਲ ਟੂ ਭਾਈ ਸਾਹਿਬ ਨਵਜੀਤ ਸਿੰਘ ਜੀ ਫਾਰ ਡੂਇੰਗ ਆਲ ਦਾ ਗੁਰਬਾਣੀ ਪਾਠ। ਆਮ ਥੈਂਕਫੁਲ ਟੂ ਆਵਰ ਆਟੋਵਿਜ਼ਨ ਰੂਮ ਟੀਮ, ਭਾਈ ਓਂਕਾਰ ਸਿੰਘ ਸੰਘਾ ਐਂਡ ਹਿਸ ਟੀਮ ਹੂ ਆਰ ਡੂਇੰਗ ਆਲ ਦਾ ਥਿੰਗਸ ਆਲ ਫਰੀ ਆਫ ਕੋਸਟ। I'm thankful to two members of the management, Pai Shapai Son Singh Sinota and Sardar Kripal Singh Tawar, who helped the couple in the planning part during the pre-ceremony part. Also thankful to our head Granthi Pai Shapai Mindra Singh Bajwa Ji, who is always helping in all the phases of the marriage. I'm thankful to all the guests on behalf of the families on both sides for coming here, and you are part of the marriage, that's good, but you are also part of the congregation now. So thank you so much for coming and spending time here during the ceremony. Also, you are welcome to visit the Sikh Gurdwara anytime you want to visit during the working hours. So it's open to visits during the working hour, any person wants to do it. So now the second part, or the gift giving part to the married couple, parents can start doing that part now. Bride or not here? And the Nanchar? Okay, thank you. So, second part will be done in the Nanchar. That's what I was told, so that's good. So now you are taking the prasad. After you take prasad or sweet pudding, you can then go to the Nanchar to take your lunch provided by the family. They are so nice of them. Anybody wants to come and congratulate the couple?

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਵਚਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣਗੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ

ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਧੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਮੈਡੀਟੇਸ਼ਨ ਕਰ ਸਕਦਾ ਹੈ, ਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਹੈ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣ ਕਿ ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ, ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ, 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੋਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੁੱਤ ਬੋਲਦੇ ਹਾਂ ਸ਼ਬਦ, ਸਾਧ ਸੰਗਤ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ

Yeah.

Oh, that's

Thank you.

Amen.

Gloria a Dios.

Lord

Dziękuję.

Jesus.

Yeah.

ਉਸ ਲਈ ਇਉਂ ਨਹੀਂ ਲੱਗਦਾ ਕਿ ਅਸੀਂ ਦੂਰ ਬੈਠੇ ਕੀਰਤਨ ਸੁਣ ਰਹੇ ਹਾਂ, ਉਸ ਉਸਦੀ ਇਉਂ ਲੱਗਦਾ ਹੈ ਕਿ ਧੰਨ ਗੁਰੂ ਰਾਮਦਾਸ ਪਿਤਾ ਦੀ ਗੋਦ ਸ੍ਰੀ ਦਰਬਾਰ ਸਾਹਿਬ ਵਿਖੇ ਬੈਠੇ ਹੋਏ ਹਾਂ। ਇਹ ਬਖਸ਼ਿਸ਼ ਹੈ ਉਸ ਦਰ ਦੀ, ਉਸ ਘਰ ਦੀ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਬਿਦਾਤੇ ਤਾਤੂ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਸੁਰ, ਹਰ ਹਾਂ ਨਾਨਕ ਕਸਮ ਲਜਾਏ ਨਾਏ ਰਾਮਦਾਸ ਸਰ, ਤਨ ਤਨ ਰਾਮਦਾਸ ਗੁਰ ਜਿਨ ਸਿਰ ਆਤਮ ਸਵਾਰੇ। ਆਓ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ ਹੈ। ਜਿੱਥੇ ਤੁਸੀਂ ਕੰਨਾਂ ਦੇ ਨਾਲ ਬਾਣੀ ਨੂੰ ਸਰਵਣ ਕਰਨਾ ਹੈ, ਉੱਥੇ ਨਾਲ ਕੋਸ਼ਿਸ਼ ਕਰਨੀ ਹੈ ਸਾਡੀ ਰਚਨਾ ਦੀ ਵੀ ਹਾਜ਼ਰੀ ਲੱਗੇ, ਸਾਡੀ ਰਚਨਾ ਵੀ ਨਿਰਮਲ ਤੇ ਸੁੱਚੀ ਹੋਈ ਗੁਰੂ ਦੇ ਸ਼ਬਦ ਨਾਲ, ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ। ਇਸ ਲਈ ਸਾਰੇ ਰਲ ਕੇ ਆਪਾਂ ਕੀਰਤਨ ਕਰੀਏ। ਅਗਲਾ ਸ਼ਬਦ ਆਪ ਜੀ ਸਰਵਣ ਕਰੋਗੇ। ਮੇਰਾ ਵੈਦ ਗੁਰੂ ਗੋਬਿੰਦ ਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦ। ਕਰੋ ਕਿਰਪਾ ਸਾਰੇ।